ارمان مار میرا شاہ حسین تو ہنسیا کا آپ سوامی

हाथ से डम सुपसा।

ਪ੍ਰਖਰ ਮੂਖੇ ਨਾਮ।

ਕਿਰਦਾ ਦਰਜਾ ਸਕਿਆ ਚੁੱਕਾ ਬਿਕਾ ਪਾਏ ਚਿੱਟਾ ਮੁੱਖਾ ਕਿਵੇਂ ਪਾਉਣਾ ਲੈ ਸਕਦਾ ਅੰਦਰ ਚੁੱਕੇ ਪਾਏ ਪਾਏ ਕਿ ਅੰਦਰ ਪੈਰ ਅੰਤਰ ਦੀ ਰੱਜੀ ਬਣਾਏ ਪ੍ਰੇਮਾ।

Kau tak lama lagi, dengan kita kau tak cepat cepat saja.

ಸಾಕ್ಷಿ ಜಾತ್ರೆ ಮಾಡಿ ಆತ ಕರೆಯಪ್ಪ.

Sorry, God, mommy, you're going to be a part. Not a good guy.

ਸਾਡੇ ਬਸਤਰ ਫੜ ਅਸੀਂ ਇਸ਼ਨਾਨ ਕਰ ਮਰਦਾਨੇ ਦੇ ਸਾਹਿਬਾਂ ਦੇ ਬਸਤਰ ਪੱਕੜ ਧੰਨ ਗੁਰੂ ਨਾਨਕ ਪਾਤਸ਼ਾਹ ਵੇਈ ਨਦੀ ਦੇ ਜਲ ਵਿੱਚ ਪ੍ਰਵੇਸ਼ ਕਰਦੇ ਮਰਦਾਨਾ ਉਡੀਕਾਂ ਪਿਆ ਕਰਦੇ ਬਾਬਾ ਜੀ ਹੁਣ ਬਾਹਰ ਆਉਂਦੇ ਹਨ ਹੁਣ ਬਾਹਰ ਆਉਂਦੇ ਹਨ ਤੋ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਤਿੰਨ ਦਿਨ ਵੇਈ ਨਦੀ ਤੋਂ ਬਾਹਰ ਨਹੀਂ ਨਿਕਲੇ ਸਾਰੇ ਸੁਲਤਾਨਪੁਰ ਵਿੱਚ ਇਹ ਚਰਚਾ ਛਿੜ ਗਈ ਕਿ ਨਾਨਕ ਮੋਦੀ ਖਾਨੇ ਨੂੰ ਲੁਟਾ ਬੈਠਾ ਹੈ ਨਵਾਬ ਨੇ ਹਿਸਾਬ ਕਿਤਾਬ ਮੰਗਿਆ ਹੈ ਘਾਟਾ ਵੇਖ ਕੇ ਨਾਨਕ ਵੇਈ ਨਦੀ ਵਿੱਚ ਡੁੱਬ ਗਿਆ ਭਾਈਏ ਜੈਰਾਮ ਨੂੰ ਵੀ ਬੜਾ ਫਿਕਰ ਹੋਇਆ ਬੇਬੇ ਨਾਨਕੀ ਨਾਲ ਵਿਚਾਰ ਕੀਤੀ ਪਰ ਬੇਬੇ ਨਾਨਕੀ ਨੇ ਕਿਹਾ ਤੁਸੀਂ ਖਿਆਲ ਨਾ ਕਰੋ ਕਿਉਂਕਿ ਮੇਰਾ ਵੀਰ ਉਹ ਇਨਸਾਨ ਨਹੀਂ ਉਹ ਇਨਸਾਨ ਬਣਾਉਣ ਵਾਲਾ ਆਪ ਰੱਬ ਹੈ ਮੇਰਾ ਵੀਰ ਕਦੇ ਵੀ ਨਹੀਂ ਡੁੱਬੇ

प्यारे गुरुदेव जी, सच्चे पातशाह, धन धन सतगुरु साहेब श्री गुरु नानक देव जी महाराज, हजूर अपने ना अमृतमयी वचना दे विच ये आखते हैं कि मेरे अंदर अपने जीवन नू सफल बनाण दी, अपने जीवन नू कामयाब करन दी, इस मनुखा जन्म नू अकाल पुरख वाहिगुरु दा ब्रह्म ज्ञान दा फल लगाण दी, जन्म मरण दे गेट चो निकलण दी, अकाल पुरख वाहिगुरु दी प्राप्ति दी इतनी इच्छा है, इतनी ख्वाहिश है कि अगर कोई इस मेरे जीवन नू सफल बनाने वाला मिल जाए तो कहते हैं मैं अपना तन उसनू वेच देने नू तैयार हूं ताँ के ए तन सफला हो जाए, एक ते वेस्ट ना चलिया जाए। अगर कोई ए गारंटी ले ले कि ओ इस तन दे अंदर वाहिगुरु की जोत नू प्रगट करके मेरा भरम अज्ञान तमाम कर्मां दा जाल तमाम बंधन दुख सुख जन्म मरण इत्याद दे विच्चों मैनू इस मैस दे विच्चों इस आवागमन दे गेट दे विच्चों निकाल सके अते मेरे इस शरीर नू सफला बना सके कि ए निष्फल नहीं गया। कहंदे हन मैं अगर कोई ऐसा कम करन वाला ऐसी मेरी मदद करन वाला मैनू मिल जाए तो मैं ये अपना तन उसनू वेच देने नू तैयार हूं। जदों असी कोई चीज किसे नू वेच दिने हां उदों ओनरशिप जो है वो ट्रांसफर हो जाती है, उस उत्ते फिर साड़ी कोई अपनी ना अथॉरिटी रहिंदी है ना ओनरशिप रहिंदी है, वो वस्तु साड़ी रहिंदी ही नहीं जो असी किसे नू वेच दईए वो उसकी हो जाती। इतनी दुर्लभ वस्तु, इतनी दुर्लभ वस्तु जो के लखां करोड़ां जन्मां दे गेट तो बाद 84 लाख दे गेट तो बाद जो प्राप्त हुंदी है इस तो ज्यादा कीमती शायद कोई नहीं। गुरु बाबा जी कहंदे हन मेरे पास ये सब तो कीमती शायद है, कहंदे हन ये किते विरथी नब चली जाए, इस चांस में मैं गवाना नहीं चाहता, कोई इसका जुम्मा ले ले, कोई इसकी रिस्पॉन्सिबिलिटी ले ले, कोई इसकी गारंटी ले ले, ते मैं ये अपना तन उसनू वेच देने नू तैयार हूं। जो मर्जी इस तन नाल करे, इसनू मारे, जिंदा रखे, भुखा रखे, सत्कार दे, निरादर दे, ए उसकी खुशी, पर इसनू सफला बना दे, इसनू जिथे पहुंचना चाहिदा है उथे पहुंचा दे, इस दे विचों जो प्रगट होना चाहिदा है उसनू प्रगट कर दे, बस उस दे बदले दे विच मैं अपना तन दा मालक उसनू बना देने नू तैयार है। यह तन वेची बै करी हुंदा है गहने रख देना, मैं उस दे गहने रखने नू तैयार हां, जे को लै विकाए अगर कोई ए सौदा मेरे ना करन तैयार हो। क्योंकि अगली लाइन च महाराज जी आखदे नानक कम ना आवई जित तन ना ही सच्चा ना हो, क्योंकि जिस तन दे विच अकाल पुरख वाहिगुरु का सच्चा नाम नहीं है
ਜਿਹੜਾ ਤਨ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਦੀਵਾਨਾ ਹੋਇਆ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਣ ਦੇ ਨਾਲ ਖੁਮਾਰੀ ਔਰ ਮਸਤੀ ਦੇ ਵਿੱਚ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਾਪ ਦੇ ਨਾਲ ਰੰਗਿਆ ਨਹੀਂ ਗਿਆ, ਜਿਸ ਉੱਤੇ ਉਹ ਗਲੋ ਨਹੀਂ ਆਈ, ਉਹ ਮਿਲਣ ਤ੍ਰਿਪਤੀ ਨਹੀਂ ਆਈ, ਕਹਿੰਦੇ ਉਹ ਤਨ ਕਿਸੇ ਵੀ ਕੰਮ ਦਾ ਨਹੀਂ, ਕਿਸੇ ਵੀ ਕੰਮ ਦਾ ਨਹੀਂ ਹੈ, ਉਹ ਤਨ ਵਿਕਾਰ ਵੇਸਟ, ਵੇਸਟ ਲੈਂਡ ਜਿਸ ਤਰ੍ਹਾਂ ਹੁੰਦੀ, ਯੂਜ਼ਲੈਸ। ਸੋ ਇਸ ਦੁਰਲੱਭ ਵਸਤੂ ਨੂੰ ਮਹਾਰਾਜ ਜੀ ਵੀ ਵੇਚ ਦੇਣ ਨੂੰ ਤਿਆਰ ਹਨ, ਤਾਂ ਕਿ ਕੋਈ ਐਸਾ ਮਿਲ ਜਾਏ ਜਿਹੜਾ ਇਸ ਨੂੰ ਇਸ ਦੀ ਮੰਜ਼ਿਲ ਤੇ ਪਹੁੰਚਾ ਦੇ। ਸੋ ਸਰੀਰ ਦੇ ਉੱਤੇ ਸਾਡੇ ਕੀਰਤਨ, ਤਨ ਨੂੰ ਸਮਝਣ ਦੇ ਉੱਤੇ ਸਾਡੇ ਕੀਰਤਨ ਵਿਚਾਰ ਜੋ ਚੱਲ ਰਹੇ ਹਨ, ਗੁਰੂ ਮਹਾਰਾਜ ਜੀ ਆਖਦੇ ਹਨ ਦੇਖੋ, ਲੋਕ ਅਤਿਅੰਤ ਯਤਨ ਕਰਦੇ ਹਨ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਜੋਗੀ ਹੋਵੇ ਜੋਗ ਹੋਵੇ, ਥਾਂ ਥਾਂ ਤੇ ਯੋਗਾ ਸੈਂਟਰ ਅੱਜ ਸਾਰੀ ਦੁਨੀਆਂ ਚ ਖੁੱਲੇ ਪਏ ਹਨ, ਜਿਹਨਾਂ ਨੂੰ ਨਹੀਂ ਵੀ ਆਉਂਦਾ ਉਹ ਵੀ ਸਿਖਾ ਰਹੇ ਹਨ, ਕਈ ਕਿਤਾਬਾਂ ਪੜ੍ਹ ਲੈਂਦੇ ਹਨ ਔਰ ਫਿਰ ਯੋਗਾ ਸਿਖਾ ਲੈਣਾ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਅਸੀਂ ਅਮਰੀਕਾ ਜੈਸੇ ਦੇਖੇ ਹਨ ਜਿਹਨਾਂ ਨੇ ਮਹੀਨਾ ਭਰ ਵੀ ਯੋਗਾ ਨਹੀਂ ਸਿੱਖਿਆ ਹੁੰਦਾ ਔਰ ਆਪਣਾ ਸਕੂਲ ਖੋਲ ਕੇ ਬੈਠ ਜਾਂਦੇ, ਬਿਗ ਬਿਜ਼ਨਸ। ਗੁਰੂ ਬਾਬਾ ਜੀ ਆਖਦੇ ਹਨ ਇਹਨਾਂ ਦੀ ਗੱਲ ਨਹੀਂ, ਜਿਹੜੇ ਬੜੇ ਤਕੜੇ ਤਕੜੇ ਯੋਗੀ, ਕਹਿੰਦੇ ਕੋਈ ਯੋਗੀ ਹੈ ਉਹ ਆਪਣੀ ਯੋਗਾ ਚ ਮਸਤ, ਜੋਗੀ ਹੋਵੇ ਜੋਗ ਹੋਵੇ, ਭੋਗੀ ਹੋਵੇ ਖਾਏ, ਕੋਈ ਪਦਾਰਥਾਂ ਦਾ, ਵੈਲਥ ਦਾ, ਵਰਲਡਲੀ ਸਕਸੈਸ ਦਾ ਦੀਵਾਨਾ ਹੈ ਉਹ ਸ਼ਗਨ ਛਕਾਉਣ ਦੇ ਵਿੱਚ ਲੱਗਾ ਹੋਇਆ ਹੈ, ਤਪੀਆ ਹੋਵੇ ਤਪ ਕਰੇ, ਕਿਸੇ ਨੂੰ ਤਪੱਸਿਆ ਦੀ ਕਰੇਜ਼ ਹੈ ਉਹ ਤਪੱਸਿਆ ਨਾਲ ਆਪਣੇ ਤਨ ਨੂੰ ਦੁਖੀ ਕਰੀ ਜਾ ਰਿਹਾ ਹੈ, ਤਪੀਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ, ਕੋਈ ਹੈ ਜੋ ਤੀਰਥਾਂ ਤੇ ਜਾ ਕੇ ਮਲ ਮਲ ਕੇ ਨਹਾਉਂਦਾ ਹੈ, ਤੀਰਥਾਂ ਤੇ ਜਾ ਕੇ ਟੁੱਬੀਆਂ ਲਗਾਉਂਦਾ ਹੈ, ਮੈਲ ਲੱਗੀ ਹੈ ਮਨ ਨੂੰ ਪਰ ਉਹ ਨੜਾਈ ਸਰੀਰ ਨੂੰ ਜਾਂਦੇ ਹਨ, ਕਹਿੰਦੇ ਕੋਈ ਕੁਛ ਕਰਦਾ ਹੈ ਕੋਈ ਕੁਛ ਕਰਦਾ ਹੈ, ਐ ਅਕਾਲ ਪੁਰਖ ਵਾਹਿਗੁਰੂ ਆਈ ਐਮ ਨੋਟ ਇੰਟਰਸਟਡ ਇਨ ਐਨੀ ਆਫ ਦੀਸ, ਮੈਂ ਤਾਂ ਸਿਰਫ ਇੱਕ ਗੱਲ ਦੇ ਵਿੱਚ ਇੰਟਰਸਟਡ ਹਾਂ ਕਿ ਕੋਈ ਮੈਨੂੰ ਆ ਕੇ ਤੇਰੇ ਮਿਲਣ ਦਾ ਰਾਹ ਦੱਸੇ, ਕੋਈ ਤੇਰਾ ਸੱਦਾ ਦੱਸੇ, ਕੋਈ ਤੇਰੀ ਬਾਬਤ ਜ਼ਿਕਰ ਕਰੇ, ਕੋਈ ਤੇਰਾ ਸੱਦੜਾ, ਤੇਰਾ ਪੈਗਾਮ, ਤੇਰਾ ਸੁਨੇਹਾ, ਤੂੰ ਕੀ ਚਾਹਨਾ ਹੈ, ਤੂੰ ਕਿਸ ਚ ਪ੍ਰਸੰਨ ਹੈ, ਵਟ ਪਲੀਜ਼ਸ ਯੂ, ਕੋਈ ਮੈਨੂੰ ਇਹ ਆ ਕੇ ਸਮਝਾਏ ਜਿਸ ਦੇ ਨਾਲ ਮੇਰਾ ਇਹ ਤਨ ਸਫਲਾ ਹੋ ਜਾਏ, ਕਹਿੰਦੇ ਮੈਂ ਉਸ ਸ਼ਖਸ ਨੂੰ ਆਪਣਾ ਇਹ ਤਨ ਵੇਚ ਦੇਣ ਨੂੰ ਤਿਆਰ ਹਾਂ ਕਿ ਇਹ ਤੇਰੀ ਚੀਜ਼ ਹੋਈ, ਤੂੰ ਇਸ ਦਾ ਮਾਲਕ ਹੋਇਆ, ਇਹ ਮੇਰੀ ਨਹੀਂ, ਤੂੰ ਜੋ ਆਖੇ ਮੈਂ ਉਸ ਨੂੰ ਕਰਨ ਨੂੰ ਤਿਆਰ ਹਾਂ, ਇਹ ਤੇਰਾ ਹੈ ਪਰ ਇਸ ਨੂੰ ਸਫਲਾ ਬਣਾ ਦੇ। ਕਹਿੰਦੇ ਤੇਰਾ ਸਦੜਾ ਸੁਣੀ ਜੇ ਭਾਈ ਜੇ ਕੋ ਬਹਿ ਅਲਾਏ, ਅਗਰ ਕੋਈ ਬੈਠ ਕੇ ਰੱਬ ਦਾ ਦੀਵਾਨਾ, ਰੱਬ ਨਾਲ ਜੁੜਿਆ ਹੋਇਆ, ਰੱਬ ਦਾ ਪ੍ਰੇਮ ਦਾ ਗੀਤ ਅਲਾਏ ਯਾਨੀ ਅਲਾਪ ਕਰੇ, ਤੇ ਕਹਿੰਦੇ ਮੈਂ ਸਿਰਫ ਉਸਨੂੰ ਸੁਣਨਾ ਚਾਹੁੰਦਾ, ਆਈ ਐਮ ਨੋਟ ਇੰਟਰਸਟਡ ਇਨ ਯੋਗਾ ਇਨ ਤਪੱਸਿਆ ਆਲ ਦੀਸ ਕਾਇੰਡਸ ਆਫ ਮੈਥਡਸ, ਕਹਿੰਦੇ ਮੇਰੀ ਇੱਕ ਹੀ ਖਾਹਿਸ਼ ਹੈ ਕਿ ਕੋਈ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਮਿਲਣ ਦਾ ਸੱਦਾ, ਉਸਦਾ ਪੈਗਾਮ, ਉਸਦਾ ਰਸਤਾ ਸਮਝਾਏ ਤੇ ਦੱਸੇ ਕਿ ਕਿਸ ਤਰ੍ਹਾਂ ਇਸ ਤਨ ਨੂੰ ਸਫਲਾ ਕਰੀਦਾ ਹੈ। ਕਹਿੰਦੇ ਹਨ ਮੈਂ ਉਸਨੂੰ ਆਪਣਾ ਤਨ ਵੇਚ ਦੇਣ ਨੂੰ ਤਿਆਰ ਹਾਂ, ਇਹ ਹੈ ਇਸ ਸ਼ਬਦ ਦੇ ਭਾਵ। ਗੁਰੂ ਬਾਬਾ ਜੀ ਇਸ ਸ਼ਬਦ ਚ ਆਖਦੇ ਹਨ ਕਿਉਂਕਿ ਇਸ ਤਨ ਦੇ ਨਾਲ ਜੋ ਬੀਜਣਾ ਹੈ ਉਹੀ ਸਾਨੂੰ ਖਾਣਾ ਪੈਣਾ ਹੈ, ਜੈਸਾ ਬੀਜੇ ਸੋ ਲੁਣੇ, ਜੋ ਖੱਟੇ ਸੋ ਖਾਏ। ਤੋ ਅਸੀਂ ਇਸ ਤਨ ਦੇ ਨਾਲ ਬਹੁਤ ਕੁਛ ਐਸਾ ਬੀਜਦੇ ਹਾਂ ਜਿਸ ਨੂੰ ਫਿਰ ਅਸੀਂ ਖਾਣਾ ਨਹੀਂ ਚਾਹੁੰਦੇ। ਇਸ ਤਨ ਦੇ ਨਾਲ
ਅਸੀਂ ਉਹ ਕੁਛ ਬੀਜਦੇ ਹਾਂ ਜਿਸ ਦਾ ਜੋ ਫਲ ਹੈ ਉਹ ਬੜਾ ਕੌੜਾ ਲੱਗਦਾ ਹੈ। ਆਪ ਜੀ ਨੂੰ ਇੱਕ ਬਾਣੀ ਦੀ ਅੱਜ ਤੁਕ ਸੁਣਾਈਏ, ਕਹਿੰਦੇ ਹਨ

ਬਹੁਤ ਹੀ ਡੂੰਘੀਆਂ ਸਮਝਣ ਵਾਲੀਆਂ ਵਿਚਾਰਾਂ ਹਨ। ਕਹਿੰਦੇ ਜੇ ਕੋਈ ਇਨਸਾਨ ਦੁਨੀਆਂ ਦੀ ਕਾਮਯਾਬੀ ਦੀ ਮਸਤੀ ਦੇ ਵਿੱਚ 100 ਵਰੇ ਵੀ ਕਹਿੰਦੇ ਮਿੱਠਾ ਖਾਂਦਾ ਰਹੇ, ਭਾਵ ਵਰਡਲੀ ਲੈਜਰ ਨੂੰ ਉਹ ਰੈਲਿਸ਼ ਕਰਦਾ ਰਹੇ, ਵੀ ਫਿਰ ਕੌੜਾ ਖਾਏ, ਕਹਿੰਦੇ ਫਿਰ ਵੀ ਉਸਨੂੰ ਅਖੀਰ ਚ ਜਾ ਕੇ ਕੌੜਾ ਖਾਣਾ ਪੈਣਾ ਹੈ। ਇੱਕ ਦਿਨ ਐਸਾ ਆ ਜਾਣਾ ਹੈ, ਸਿਹਤ ਨੇ ਜਵਾਬ ਦੇ ਦੇਣਾ, ਫਿਰ ਡਾਕਟਰਾਂ ਨੇ ਕਹਿਣਾ ਹੁਣ ਤੂੰ ਆਹ ਨਹੀਂ ਖਾ ਸਕਦਾ, ਆਹ ਨਹੀਂ ਪੀ ਸਕਦਾ, ਉਸਦੀਆਂ ਆਦਤਾਂ ਨੇ ਉਸਨੂੰ ਮਜਬੂਰ ਕਰਨਾ ਹੈ। ਦੂਸਰਿਆਂ ਨੂੰ ਖਾਂਦਿਆਂ ਪੀਂਦਿਆਂ ਦੇਖ ਕੇ ਉਸਨੇ ਬੜਾ ਦੁਖੀ ਹੋਣਾ ਹੈ, ਉਹ ਜੋ ਸਮਾਂ ਹੈ ਉਹ ਐਕਸਟ੍ਰੀਮਲੀ ਪੇਨਫੁਲ ਹੈ। ਜੇ 100 ਵਰਿਆਂ ਮਿੱਠਾ ਖਾਏ, ਜੇ ਸੈਂਕੜੇ ਵਰੇ ਵੀ ਤੁਸੀਂ ਮਿੱਠਾ ਖਾ ਪੀ ਲਿਆ, ਫਿਰ ਕੀ ਹੋਇਆ? ਕਹਿੰਦੇ ਭੀ ਫਿਰ ਕੌੜਾ ਖਾਏ, ਅਖੀਰ ਚ ਤੁਹਾਨੂੰ ਕੁੜੱਤਣ ਖਾਣੀ ਪੈਣੀ ਹੈ, ਕੁੜੱਤਣ ਖਾਣੀ ਪੈਣੀ ਹੈ। ਅਤੇ ਮਿੱਠਾ ਖਾਦਾ ਚਿੱਤ ਨਾ ਆਵੇ, ਜਦੋਂ ਉਹ ਕੁੜੱਤਣ ਖਾਣ ਦੀ ਫੇਜ਼ ਆ ਗਈ, ਉਦੋਂ ਜੋ ਪਿਛਲਾ ਖਾਦਾ ਹੋਇਆ ਮਿੱਠਾ ਹੈ ਨਾ, ਉਸਨੇ ਚੇਤੇ ਨਹੀਂ ਆਣਾ, ਉਸਨੇ ਸਤਾਣਾ ਹੈ ਸਗੋਂ ਕਿ ਕਦੇ ਐਸੇ ਵੀ ਦਿਨ ਹੁੰਦੇ ਸਨ, ਮੈਂ ਆਹ ਕਰਦਾ ਸੀ। ਮਿੱਠਾ ਖਾਦਾ ਚਿੱਤ ਨਾ ਆਵੇ, ਫਿਰ ਕੁੜੱਤਣ ਹੀ ਕੁੜੱਤਣ, ਭਾਵ ਪੇਨ ਹੀ ਪੇਨ, ਦੁੱਖ ਹੀ ਦੁੱਖ ਉਸਦੇ ਜੀਵਨ ਦੇ ਵਿੱਚ ਹੋਏਗਾ। ਗੁਰੂ ਬਾਬਾ ਜੀ ਕਹਿੰਦੇ ਹਨ ਕੋਈ ਹੈ ਜੋ ਮੈਨੂੰ ਬਚਾ ਲੈ ਤਾਂ ਕਿ ਮੈਂ ਇਸ ਤਨ ਦੇ ਨਾਲ ਕੌੜਾ ਨਾ ਬੀਜਾਂ, ਇਸ ਤਨ ਦੇ ਨਾਲ ਕੰਡੇ ਨਾ ਬੀਜਾਂ, ਇਸ ਤਨ ਦੇ ਨਾਲ ਮੈਂ ਦੁੱਖ ਨਾ ਬੀਜਾਂ, ਕਿਉਂਕਿ ਮੈਨੂੰ ਖੁਦ ਨੂੰ ਹੀ ਉਹ ਖਾਣਾ ਪੈਣਾ ਹੈ। ਕੋਈ ਹੈ

ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਜਗ੍ਹਾ ਉਹ ਆਖਦੇ ਹਨ ਕਿ ਇਹ ਸਾਰੀ ਦੁਨੀਆ ਜੋ ਹੈ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ, ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ। ਅਤੇ ਅਗਲੀ ਗੱਲ ਇਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਸਵਾਦ ਦਾ ਹਸ਼ਰ ਕੀ ਹੁੰਦਾ ਹੈ, ਇਹ ਸਵਾਦ ਮਾਨਣ ਦਾ ਫਲ ਕੀ ਭੋਗਣਾ ਪੈਂਦਾ। ਕਹਿੰਦੇ ਅਗਲੀ ਗੱਲ ਨਾ ਜਾਣੀ, ਪੂਰੀ ਪੰਕਤੀ ਸੁਣੋ। ਕਹਿੰਦੇ ਹਨ

ਦੁਨੀਆਂ ਲੱਭ ਪਾਇਆ ਖਾਤ ਅੰਦਰ। ਕਹਿੰਦੇ ਦੁਨੀਆਂ ਜਿਹੜੀ ਹੈ ਸਾਰੀ ਲੱਭ ਦਾ ਮਾਇਨਾ ਹੁੰਦਾ ਹੈ ਸਵਾਦ, ਖਾਤ ਦਾ ਮਾਇਨਾ ਹੁੰਦਾ ਹੈ ਖੱਡ। ਕਹਿੰਦੇ ਸਾਰੀ ਦੁਨੀਆਂ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ ਹੈ। ਆ ਦੇਖੋ ਕਿਤਨੇ ਵੱਡੇ ਵੱਡੇ ਰੈਸਟੋਰੈਂਟ ਹਨ, ਕਿਤਨੇ ਖਾਣ ਪੀਣ ਦੇ ਥਾਂ ਹਨ, ਕਿਤਨੀਆਂ ਉੱਥੇ ਭੀੜਾਂ ਲੱਗੀਆਂ ਹੋਈਆਂ ਹਨ, ਸਾਰੀ ਦੁਨੀਆਂ ਟੇਸਟ ਦੇ ਵਿੱਚ ਗਿਰੀ ਪਈ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਇੰਦਰੀਆਂ ਦੇ ਜੋ ਸਵਾਦ ਹਨ ਬਸ ਉਹਨਾਂ ਨੇ ਇਨਸਾਨ ਨੂੰ ਟਾਇਆ ਹੋਇਆ, ਇਨਸਾਨ ਉਹਨਾਂ ਦਾ ਗੁਲਾਮ ਹੈ। ਅਤੇ ਜੋ ਨਿਰਮਲ ਬੁੱਧੀ ਹੈ, ਵਿਵੇਕ ਬੁੱਧੀ ਹੈ, ਉਹ ਇਸਦੇ ਪਾਸ ਹੈ ਹੀ ਨਹੀਂ, ਬਸ ਇਸ ਦੀ ਜ਼ਿੰਦਗੀ ਸਵਾਦ ਤੱਕ ਰਹਿ ਗਈ ਹੈ। ਪਰ ਕਹਿੰਦੇ ਹਨ ਜੇਤੇ ਰਸ ਸਰੀਰ ਕੇ, ਇਹ ਤੇ ਹੁਣ ਬਾਣੀ ਨੂੰ ਪੜ੍ਹ ਕੇ ਪਤਾ ਲੱਗੇਗਾ ਨਾ, ਇਹ ਜੋ ਵਾਰਨਿੰਗ ਹੈ, ਜੋ ਚੇਤਾਵਨੀ ਹੈ, ਇਹ ਤਾਂ ਪਤਾ ਉਦੋਂ ਹੀ ਲੱਗੇਗਾ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ। ਉਹ ਕਹਿੰਦੇ ਹਨ

ਸਾਡੀ ਵਿਚਾਰ ਇਹ ਚੱਲ ਰਹੀ ਸੀ ਕਿ ਅਸੀਂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਜੋ ਸਾਨੂੰ ਤਨ ਮਿਲਿਆ ਹੈ ਇਸ ਦੀ ਸਾਨੂੰ ਪੂਰੀ ਖਬਰ ਨਹੀਂ ਹੈ ਕਿ ਇਹ ਕੀ ਵਸਤੂ ਹੈ, ਇਸ ਦੇ ਨਾਲ ਅਸੀਂ ਕੀ ਕਰਨਾ ਹੈ, ਇਸ ਦੇ ਵਿੱਚ ਕੀ ਕੁਛ ਹੈ, ਇਸ ਦਾ ਸਾਨੂੰ ਪੂਰਾ ਗਿਆਨ ਨਹੀਂ ਹੈ। ਅਸੀਂ ਇੱਕ ਬੇਹੋਸ਼ੀ ਜਿਹੀ ਦੇ ਵਿੱਚ ਆਪਣਾ ਜੀਵਨ ਜੋ ਹੈ ਉਹ ਗੁਜ਼ਾਰੀ ਜਾਂਦੇ। ਸੋ ਗੁਰੂ ਬਾਬਾ ਜੀ ਦੀ ਬਾਣੀ ਦੇ ਵਿੱਚੋਂ ਅਸਾਂ ਤਨ ਦੇ ਸੰਬੰਧ ਦੇ ਵਿੱਚ ਜੋ ਸਾਨੂੰ ਗਿਆਨ ਵਿਚਾਰ ਸ਼ਬਦਾਂ ਦੇ ਰਾਹੀਂ ਮਿਲਦੇ ਹਨ ਉਹ ਅਸੀਂ ਸਮਝਣਾ। ਦੋ ਨੁਕਤੇ ਆਪ ਜੀ ਦੀ ਸੇਵਾ ਚ ਦਾਸ ਨੇ ਕੱਲ ਅਰਜ਼ ਕੀਤੇ ਸੀ। ਨੰਬਰ ਇੱਕ, ਇਹ ਦੁਰਲੱਭ ਹੈ, ਇਸ ਤੋਂ ਵੱਧ ਕੇ ਕੀਮਤੀ ਸ਼ੈ ਕੋਈ ਹੋਰ ਨਹੀਂ। ਨੰਬਰ ਦੋ, ਇਹ ਰੱਬ ਦਾ ਮੰਦਰ ਹੈ। ਆਓ ਅੱਜ ਤੀਸਰਾ ਨੁਕਤਾ ਆਪ ਜੀ ਦੇ ਸਾਹਮਣੇ ਰੱਖੀਏ। ਗੁਰੂ ਸਾਹਿਬ ਆਖਦੇ ਹਨ ਇਹ ਰੱਬ ਦੀ ਕਾਮਣੀ ਹੈ। ਇਹ ਜਿਹੜਾ ਸਰੀਰ ਹੈ ਇਹ ਰੱਬ ਦੀ ਪਤਨੀ ਹੈ, ਰੱਬ ਦੀ ਕਾਮਣੀ ਹੈ, ਅਤੇ ਉਸਨੇ ਆਪ ਇਸਨੂੰ ਆਪਣੀ ਮਰਜ਼ੀ ਦੇ ਨਾਲ ਡਿਜ਼ਾਈਨ ਕੀਤਾ। ਆਪ ਉਸਨੂੰ ਉਸਨੇ ਸੁੰਦਰਤਾ ਬਖਸ਼ੀ ਹੈ, ਆਪ ਉਸਨੇ ਇਸਨੂੰ ਸਵਾਰਿਆ ਸ਼ਿੰਗਾਰਿਆ ਹੈ। ਇਹ ਸਰੀਰ ਰੱਬ ਦੀ ਕਾਮਣੀ ਹੈ, ਰੱਬ ਦੀ ਔਰਤ। ਅਗਰ ਸਾਡੇ ਪਾਸ ਇਹ ਹੈ ਤੇ ਇੱਕ ਰੱਬ ਦੀ ਅਮਾਨਤ। ਇਹ ਰੱਬ ਦੀ ਕਾਮਣੀ ਹੈ, ਮਹਾਰਾਜ ਜੀ ਆਪਣੀ ਬਾਣੀ ਚ ਆਖਦੇ ਹਨ

ਫਿਰ ਸੱਚੇ ਤੇ ਸਦਾ ਸੁਹਾਗਣ। ਕਹਿੰਦੇ ਇਹ ਕਾਇਆ ਜਦੋਂ ਤੱਕ ਫਿਰ ਇਸ ਦੇ ਨਾਲ ਹੈ ਇਹ ਸੁਹਾਗਣ ਹੈ, ਅਤੇ ਜਦੋਂ ਤੱਕ ਸੁਹਾਗਣ ਹੈ ਇਸ ਨੂੰ ਕੋਈ ਆਂਚ ਨਹੀਂ ਆ ਸਕਦੀ, ਇਸ ਨੂੰ ਕੋਈ ਗਮ ਨਹੀਂ ਆ ਸਕਦਾ, ਕੋਈ ਦੁੱਖ ਨਹੀਂ ਆ ਸਕਦਾ, ਉਦਾਸੀ ਨਹੀਂ ਆ ਸਕਦੀ, ਕਿਉਂਕਿ ਫਿਰ ਜੋ ਨਾਲ ਪਤੀ ਨਾਲ। ਪਰ ਕਹਿੰਦੇ ਅਗਰ ਆਪਣੇ ਜੀਵਨ ਦੇ ਵਿੱਚ ਇਸ ਕਾਇਆ ਰੂਪੀ ਕਾਮਣੀ ਨੂੰ ਇਸ ਦੇ ਪਿਰ ਨਾਲੋਂ ਵਿਛੋੜ ਦਿਓਗੇ, ਇਸ ਦੇ ਪਿਰ ਤੋਂ ਦੂਰ ਲੈ ਜਾਓਗੇ, ਇਹ ਕਹਿੰਦੇ ਕੁੰਬਲਾ ਕੁੰਬਲਾ ਕੇ ਮਰ ਜਾਏਗੀ, ਇਹ ਉਸ ਵਿਛੋੜੇ ਨੂੰ ਸਹਾਰ ਨਹੀਂ ਸਕੇਗੀ, ਇਹ ਕੁੰਬਲਾ ਜਾਏਗੀ, ਇਸ ਦੀ ਖੂਬਸੂਰਤੀ ਟਲ ਜਾਏਗੀ, ਇਹ ਬਿਮਾਰ ਪੜ ਜਾਏਗੀ, ਇਹ ਉਦਾਸ ਹੋ ਜਾਏਗੀ, ਅਤੇ ਫਿਰ ਇਹ ਪੁਕਾਰੇਗੀ ਕਿੱਥੇ ਗਿਆ ਮੇਰਾ ਸਾਜਨ, ਕਿੱਥੇ ਲੈ ਗਏ ਇਹ ਲੋਕ ਮੈਨੂੰ, ਸਾਜਨ ਦੇਸ਼ ਵਿਦੇਸ਼ੀ ਅੜੇ ਸਾ ਨੇੜੇ ਦੇਣ ਦੀ, ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਪਰਹਿੰਦੀ, ਇਹ ਮੁੰਦ ਇਹ ਜੀਵ ਇਸਤਰੀ ਇਹ ਰੱਬ ਦੀ ਕਾਮਣੀ, ਇਸ ਦੀਆਂ ਅੱਖਾਂ ਚ ਫਿਰ ਅੱਥਰੂ ਆਣਗੇ, ਇਹ ਫਿਰ ਰੋਏਗੀ। ਮੁੰਦ ਨੈਣ ਭਰਿੰਦੀ ਗੁਣ ਸਾ ਰਹਿੰਦੀ, ਉਸ ਪਤੀ ਨੂੰ ਮਿਲਣ ਦੇ ਵਾਸਤੇ ਉਸ ਦੇ ਗੁਣਾਂ ਨੂੰ ਯਾਦ ਕਰਦੀ ਹੈ, ਅੱਖਾਂ ਚ ਇਸ ਦੇ ਅੱਥਰੂ ਹਨ। ਮੁੰਦ ਨੈਣ ਭਰਿੰਦੀ ਗੁਣ ਸਾ ਰਹਿੰਦੀ, ਕਿਉਂ ਪ੍ਰਭ ਮਿਲਾਂ ਪਿਆਰੇ, ਕਿਵੇਂ ਆਪਣੇ ਪਿਆਰੇ ਨੂੰ ਵਾਪਸ ਮਿਲਾਂ, ਕਿਉਂਕਿ ਇਸ ਨੂੰ ਵੀ ਤ੍ਰਿਪਤੀ ਨਹੀਂ ਆਉਂਦੀ। ਮੁੰਦ ਨੈਣ ਭਰਿੰਦੀ ਗੁਣ ਸਾ ਰਹਿੰਦੀ, ਕਿਉਂ ਪ੍ਰਭ ਮਿਲਾਂ ਪਿਆਰੇ, ਮਾਰਗ ਪੰਥ ਨਾ ਜਾਣੋ ਵਿਖੜਾ, ਕਿਉਂ ਪਾਈਏ ਪ੍ਰਪਾਰੇ, ਨਾ ਮੈਨੂੰ ਰਸਤੇ ਦਾ ਪਤਾ ਹੈ ਨਾ ਪੰਥ ਦਾ ਪਤਾ ਹੈ, ਰਸਤੇ ਦੀਆਂ ਕਠਿਨਾਈਆਂ ਬੜੀਆਂ ਹਨ। ਤੇ ਕਹਿੰਦੇ ਹਨ ਇਸ ਜੋ ਸਿਮਲੀ ਨੂੰ ਦੇਣ ਦਾ ਅਰਥ ਇਹ ਹੈ ਕਿ ਇਹ ਜੋ ਸਰੀਰ ਹੈ ਅਸੀਂ ਇਸਨੂੰ ਇਹ ਸਮਝਣਾ ਹੈ ਕਿ ਇਹ ਰੱਬ ਦੀ ਔਰਤ ਹੈ ਔਰ ਇਸ ਦਾ ਪਤੀ ਇਸ ਦੇ ਅੰਦਰ ਹੈ। ਅਗਰ ਕੋਈ ਇਸ ਸਰੀਰ ਨੂੰ ਇਸ ਦੇ ਪਤੀ ਤੋਂ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਕਰੇਗਾ ਤੇ ਉਸ ਦੇ ਜੀਵਨ ਦੇ ਵਿੱਚ ਉਦਾਸੀ ਆਏਗੀ, ਵਿਛੋੜਾ ਆਏਗਾ, ਗਮ ਆਏਗਾ, ਡਿਪਰੈਸ਼ਨ ਆਏਗਾ, ਦੁੱਖ ਆਏਗਾ, ਅਤੇ ਰੋਣਾ ਹੀ ਰੋਣਾ ਆਏਗਾ, ਹੋਰ ਕੁਛ ਨਹੀਂ ਆਏਗਾ। ਕਿਉਂਕਿ ਔਰਤ ਨੂੰ ਉਸਦੇ ਪਤੀ ਤੋਂ ਵਿਛੋੜ ਦਿੱਤਾ ਜਾਏ ਤਾਂ ਹੋਰ ਕੀ ਹੁੰਦਾ ਹੈ, ਕਹਿੰਦੇ ਉਹ ਕੁੰਬੜਾ ਆ ਜਾਏਗੀ, ਉਹ ਮਰ ਜਾਏਗੀ, ਉਸ ਤੋਂ ਬਿਨਾਂ ਉਸਦਾ ਜੋ ਜੀਵਨ ਹੈ ਉਹ ਬਿਲਕੁਲ ਖਤਮ ਹੋ ਜਾਏਗਾ। ਸੋ ਤੀਸਰਾ ਨੁਕਤਾ ਅੱਜ ਆਪ ਦੀ ਸੇਵਾ ਦੇ ਵਿੱਚ ਰੱਖਿਆ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਾਮਣੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਇਹ ਪਤਨੀ ਹੈ, ਇਹ ਉਸਦੀ ਔਰਤ ਹੈ, ਤੇ ਸਾਡਾ ਅਭਿਆਸ ਕੀ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਇਸ ਤਨ ਨੂੰ ਜੋ ਕਿ ਰੱਬ ਦੀ ਕਾਮਣੀ ਹੈ ਕਿ ਉਹ ਵਸਤੂਆਂ ਦੇਈਏ ਜਿਹੜੀਆਂ ਇਸ ਨੂੰ ਵਾਹਿਗੁਰੂ ਤੋਂ ਦੂਰ ਲਿਜਾਣ, ਉਹ ਵਸਤੂਆਂ ਦੇਈਏ ਜੋ ਇਸ ਨੂੰ ਗੰਦਗੀ ਦੇ ਨਾਲ ਭਰ ਦੇਣ, ਉਹ ਵਸਤੂਆਂ ਦੇਈਏ ਜੋ ਇਸ ਦੀ ਬੁੱਧੀ ਨੂੰ ਭ੍ਰਿਸ਼ਟ ਕਰ ਦੇਣ, ਉਹ ਵਸਤੂਆਂ ਦੇਈਏ ਜੋ ਇਸ ਦੀ ਬੁੱਧੀ ਦੇ ਵਿੱਚ ਬੇਹੋਸ਼ੀ ਲਿਆਉਣ, ਇਸ ਨੂੰ ਅਸੀਂ ਬੇਹੋਸ਼ ਕਰੀਏ, ਐਸਾ ਗੁਨਾਹ ਫਿਰ ਮਾਫ ਕਿੱਥੇ ਕੀਤਾ ਜਾਏਗਾ। ਫਿਰ ਸਾਡਾ ਫਰਜ਼ ਬਣਦਾ ਹੈ ਇਹ ਰੱਬ ਦੀ ਔਰਤ ਹੈ, ਇਸ ਨੂੰ ਜਿਸ ਤਰ੍ਹਾਂ ਰੱਬ ਨੇ ਬਣਾਇਆ ਉਸੇ ਤਰ੍ਹਾਂ ਹੀ ਅਸੀਂ ਰੱਖ ਕੇ ਸੰਵਾਰ ਕੇ ਸ਼ਿੰਗਾਰ ਕੇ ਇਸ ਨੂੰ ਉਸਦੀ ਦੁਲਹਨ ਬਣਾ ਕੇ ਰੱਖੀਏ। ਉਸ ਦੇ ਵਿੱਚ ਕੋਈ ਆਲਟਰੇਸ਼ਨ ਕਰਨ ਦੀ ਸਾਨੂੰ ਇਜਾਜ਼ਤ ਨਹੀਂ ਹੈ, ਕਿਉਂਕਿ ਡਿਜ਼ਾਈਨ ਜੋ ਇਸਦਾ ਹੈ ਜਿਸ ਤਰ੍ਹਾਂ ਦੀ ਉਸਨੇ ਚਾਹਿਆ ਹੈ ਉਸਨੇ ਆਪ ਬਣਾਇਆ ਹੈ, ਇਹ ਉਸਦੀ ਔਰਤ, ਅਤੇ ਹਮੇਸ਼ਾ ਇਸ ਨੂੰ ਉਸ ਵਾਤਾਵਰਨ ਦੇ ਵਿੱਚ ਰੱਖੀਏ ਤਾਂ ਕਿ ਇਹ ਕਾਇਆ ਰੂਪੀ ਔਰਤ ਆਪਣੇ ਪਤੀ ਦੇ ਪਿਰ ਦੇ ਨੇੜੇ ਰਹੇ। ਉਹ ਵਾਤਾਵਰਨ ਕੀ ਹੈ? ਉਹ ਹੈ ਸਤਸੰਗ, ਵੱਧ ਤੋਂ ਵੱਧ ਸਤਸੰਗ ਹੋ। ਪਰ ਜਿਤਨਾ ਅਸੀਂ ਇਸ ਨੂੰ ਸਤਸੰਗ ਤੋਂ ਦੂਰ ਲੈ ਜਾਵਾਂਗੇ ਉਤਨਾ ਹੀ ਇਹ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਚਲੀ ਜਾਏਗੀ, ਔਰ ਜਿਤਨੀ ਦੂਰ ਚਲੀ ਜਾਏਗੀ ਉਤਨੀ ਐਸਾ ਵੀ ਹੋ ਜਾਂਦਾ ਹੈ ਕਿ ਇਹ ਕਾਇਆ ਬਹੁਤ ਹੀ ਦੂਰ ਗਈ ਗਈ ਫਿਰ ਪਿਰ ਨੂੰ ਵੀ ਭੁੱਲਣਾ ਸ਼ੁਰੂ ਕਰ ਜਾਂਦੀ ਹੈ। ਔਰ ਜੋ ਆਪਣੇ ਪਿਰ ਨੂੰ ਹੀ ਭੁੱਲ ਜਾਏ, ਪਤੀ ਨੂੰ ਹੀ ਭੁੱਲ ਜਾਏ, ਉਸਦਾ ਹਸ਼ਰ ਕੀ ਹੁੰਦਾ ਹੈ? ਬਹੁਤ ਭਿਆਨਕ ਹਸ਼ਰ ਹੁੰਦਾ ਹੈ। ਸੋ ਇੱਕ ਇੱਕ ਨੁਕਤਾ ਇਤਨਾ ਗਹਿਰਾ ਹੈ ਕਿ ਗੁਰੂ ਸਾਹਿਬ ਆਖਦੇ ਹਨ ਇਹ ਕਾਇਆ ਇਹ ਸਰੀਰ ਜੋ ਤੁਹਾਡੇ ਪਾਸ ਹੈ ਤੁਸੀਂ ਨਹੀਂ ਸਮਝੇ ਇਹ ਵਸਤੂ ਕੀ ਹੈ, ਇਹ ਰੱਬ ਦੀ
कामणी है, ये रब दी औरत है। बस आज इतना ही, क्योंकि थोड़ी थोड़ी जो विचार है वो डाइजेस्ट होएगी, साढ़े अंदर बैठेगी, असी उसनू कंज्यूम कर सकांगे ते बाद दे विच रिफ्लेक्ट कर सकांगे। अज दे कीर्तन दे नुक्ते मैं वापस दोहरा दिना। गुरु महाराज जी ने यह आख्या है कि मेरे अंदर हुण अवेयरनेस आ गई है कि कोई मैनू मिल जाए जिहड़ा मेरी इस देही नू वापस फिर नाल मिला दे, सफली कर दे, इसनू वापस सुहागन बना दे। कहिंदे मैं ये उसनू ही सौंप देनी चाहना है, कि तू इसका मालक होया, तेनू दे दिती, तेनू वेच दिती, प्रोवाइडेड के तू ये गारंटी कर कि तू मैनू मेरे पिर नाल मिला देगा, मेरा जीवन सफल कर देगा। ए तन वेची बै करी जे को लै बिकाए, क्योंकि नानक तम ना आवे जित तन ना ही सच्चा ना हो। जिस तन दे विच सच्चा ना नहीं है, उस तन ने किसे कम नहीं आना, उस तन ने विकार जाना है। एक पॉइंट ए। दूसरा पॉइंट आप जी की सेवा च ए रखिया है कि गृहस्थी कौन है। गृहस्थी ओ नहीं जो दुनिया के स्वादा दे विच खोया पिया है, गृहस्थी ओ है जिहड़ा गृहस्थ दे विच रहिंदिया होया अपनियां इंद्रियां दे स्वादा दे उत्ते, टेस्ट दे उत्ते, इन्हां दीयां कमजोरियां दे उत्ते कहिंदे मास्टरी अचीव करता है, कंट्रोल करता है, अते इन्हां नूं जितदा है। अते जब तप संजम भिख्या करे, एक भिख्या इक्को ही जो ओह दान वाहिगुरु तो मंगदा है कि मैनू जप दे अते तप दे, तपस्या दे, ताकि मैं मेहनत कर सकूं। पुन दान का करे शरीर, अपने शरीर नू पुन दान दा ही एक रूप बना लवे, बस कि इस शरीर दे नाल उसने पुन दान तो पाव है सेवा अते परोपकार अते दूसरियां दे कम आना। अगर ये शरीर दूसरियां दे कम नहीं आंदा ते ये विकार है। ए नुक्ता। और तीसरा नुक्ता जो 13 नुक्ते शुरू किए हुए हैं, अज उन्हां 13 नुक्तियां दे विचों तीसरा नुक्ता आप जी दी सेवा च ये रखिया है कि ये अकाल पुरख वाहिगुरु की कामणी है, ये उसकी औरत है, इसनू उस दे नालों अगर विछोड़ दोगे ये कुमला जाएगी, ये मर जाएगी, ये रोएगी, ये गमगीन होएगी, ये उदास होएगी। फूल चुप दिखे मां, आओ एक बार इस पंक्ति में फिर गाओ।

burguesa, nahiko de. Burguesa, nahiko de.

ਪੰਜਵੇਂ ਪਾਤਸ਼ਾਹ ਜੀ ਦਾ ਸੋਹਣਾ ਦਰਬਾਰ ਸਜਿਆ। ਦੋ ਜਹਾਨ ਦਾ ਵਾਹਿਗੁਰੂ ਸੁੰਦਰ ਆਸਨ ਤੇ ਵਿਰਾਜਮਾਨ ਹੈ। ਪਿਆਰ ਵਾਲੀਆਂ ਸੰਗਤਾਂ ਗੁਰੂ ਦੇ ਦਰਸ਼ਨ ਕਰਨਗੀਆਂ। ਸਾਹਿਬਾਂ ਦੇ ਸੋਹਣੇ ਦਰਬਾਰ ਤੁਰੋਂ ਆਈ ਬਾਣੀ ਦਾ ਅੰਮ੍ਰਿਤ ਕੀਰਤਨ ਹੋ ਰਿਹਾ। ਕੀਰਤਨ ਹੋ ਰਿਹਾ ਹੈ ਕਿ ਮਾਨੋ ਅੰਮ੍ਰਿਤ ਵਰਸ਼ਾ ਹੋ, ਜਿਨ੍ਹਾਂ ਦੇ ਭਾਗਾਂ ਵਿੱਚ ਗੁਰਸਿੱਖ ਮਾਈ ਭਾਈ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਜੁੜ ਕੇ ਇਸ ਅੰਮ੍ਰਿਤ ਨੂੰ ਪ੍ਰਾਪਤ ਕਰ। ਸਾਈਂ ਦੇ ਦਰ ਸਦਾ ਹੀ ਅੰਮ੍ਰਿਤ ਵਸਦਾ ਹੈ, ਨਾਨਕ ਅੰਮ੍ਰਿਤ ਸਦ ਵਰਸਦਾ ਹੈ। ਪਰ ਗੁਰਮੁਖ ਦੇਵੇ ਹਰ ਸੋਇ, ਇਸ ਅੰਮ੍ਰਿਤ ਨੂੰ ਕੋਈ ਗੁਰਮੁਖ ਗੁਰਸਿੱਖ ਹੀ ਪ੍ਰਾਪਤ ਹੈ। ਗੁਰਸਿੱਖ ਕੋਈ ਗੁਰਮੁਖ ਹੀ ਪ੍ਰਾਪਤ ਕਰ। ਜਿਸ ਤਰ੍ਹਾਂ ਮਾਨ ਸਰੋਵਰ ਤੇ ਹੰਸ ਹੀ ਆ ਕੇ ਬਹਿੰਦੇ, ਮਾਨ ਸਰੋਵਰ ਤੇ ਹੰਸਾਂ ਦਾ ਨਿਵਾਸ ਤੇ ਅਰੂੜੀਆਂ ਤੇ ਕੌਵੇ ਬਹਿੰਦੇ, ਕਾਂ ਕਦੇ ਵੀ ਮਾਨ ਸਰੋਵਰ ਤੇ ਨਹੀਂ ਆਏ, ਕਿਉਂਕਿ ਉਸਦੀ ਇਹ ਜਗ੍ਹਾ ਹੀ ਨਹੀਂ। ਉਸਨੇ ਅਰੂੜੀਆਂ ਤੇ ਜਾਣਾ, ਗੰਦੀਆਂ ਥਾਵਾਂ ਤੇ ਬਹਿਣਾ। ਪਰ ਜੋ ਹੰਸ ਹਨ ਮਾਨ ਸਰੋਵਰ ਤੇ ਬੈਠ ਕੇ ਸੁੱਚੇ ਮੋਤੀ ਪ੍ਰਾਪਤ ਕਰ। ਇਸੇ ਤਰ੍ਹਾਂ ਪਿਆਰੀ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਧਰਮਸਾਲ ਹੈ ਮਾਨਸ, ਧਰਮਸਾਲ ਜਿੱਥੇ ਆਪ ਬੈਠੇ, ਜਿੱਥੇ ਨਿਰੋਲ ਉਸ ਧਰਮ ਦੀ ਛਾਲ, ਸਤਸੰਗ ਰੂਪੀ ਆਸਨ ਜਿੱਥੇ ਆਪ ਚੌਕੜੇ ਮਾਰ ਕੇ ਬੈਠੇ, ਇਹ ਮਾਨਸ ਰੋਲ। ਇਹ ਹੰਸ ਕੌਣ ਹੈ? ਭਾਈ ਸਾਹਿਬ ਜੀ ਲਿਖਦੇ ਨੇ, ਧਰਮਸਾਲ ਹੈ ਮਾਨਸਰ, ਹੰਸ ਗੁਰ ਸਿਖਵਾ, ਗੁਰੂ ਕਾ ਸਿੱਖ ਜੋ ਗੁਰੂ ਦੇ ਪਿਆਰ ਚ ਪਿਆਰ ਦੀਆਂ ਉਡਾਰੀਆਂ ਮਾਰ ਕੇ ਤੇ ਆ ਕੇ ਇੱਥੇ ਬਹਿੰਦਾ, ਉਹ ਹੰਸ। ਹੰਸਾਂ ਦੀ ਖੁਰਾਕ ਕੀ ਹੈ? ਮੋਤੀ। ਗੁਰੂ ਕੇ ਸਿੱਖ ਹੰਸ ਨੂੰ ਕਿਹੜੀ ਖੁਰਾਕ ਮਿਲਦੀ ਹੈ ਗੁਰੂ ਵੱਲੋਂ? ਭਾਈ ਸਾਹਿਬ ਜੀ ਲਿਖਦੇ ਨੇ, ਧਰਮਸਾਲ ਹੈ ਮਾਨਸਰ, ਹੰਸ ਗੁਰ ਸਿਖਵਾ, ਰਤਨ ਪਦਾਰਥ ਗੁਰ ਸ਼ਬਦ। ਜੋ ਗੁਰੂ ਕਾ ਸ਼ਬਦ ਹੈ ਇਹ ਮਹਾਨ ਰਤਨ, ਸੁੱਚੇ ਮੋਤੀਆਂ ਤੋਂ ਵੀ ਉੱਪਰ ਰਤਨ ਪਦਾਰਥ ਗੁਰ ਸ਼ਬਦ, ਇਹ ਮਹਾਨ ਪਦਾਰਥ। ਫਿਰ ਹੰਸ ਦੇ ਨਿਆਈ ਜਿਹੜੇ ਗੁਰਸਿੱਖ ਹਨ ਉਹ ਛਕਦੇ ਹਨ ਕਿਹੜੇ ਰੂਪ ਚ? ਧਰਮਸਾਲ ਹੈ ਮਾਨਸਰ, ਹੰਸ ਗੁਰ ਸਿਖਵਾ, ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾ। ਕੀਰਤਨ ਦਾ ਭੋਜਨ, ਅਖੰਡ ਕੀਰਤਨ ਤਿਸ ਭੋਜਨ ਚੂਰਾ, ਕਹੋ ਨਾਨਕ ਮੇਰਾ ਸਤਿਗੁਰ। ਜਿਸ ਤਰ੍ਹਾਂ ਆਪ ਇਹ ਭੋਜਨ ਇਹ ਮਹਾਨ ਪਦਾਰਥ ਪ੍ਰਾਪਤ ਕਰ, ਪਰ ਇਹ ਦਾਤ ਗੁਰਮੁਖ ਸਿੱਖ ਦੀ ਵਿਰਸੇ ਵਿੱਚ ਆਈ। ਜਿਹੜੇ ਮਨਮੁਖ ਨੂੰ ਸਾਗਤ ਪੁਰਸ਼ ਉਹ ਬੁਰੀਆਂ ਥਾਵਾਂ ਤੇ ਜਾਂਦੇ, ਭੈੜੀਆਂ ਸੁਸਾਇਟੀਆਂ ਵਿੱਚ ਜਾਂਦੇ, ਜਿੱਥੇ ਜਾ ਕੇ ਪਿਆਰੀ ਸਾਧ ਸੰਗਤ ਕੌਵੇ ਦੀ ਨਿਆਈ ਉਹਨਾਂ ਨੇ ਅਰੂੜੀਆਂ ਹੀ ਫਰੋਲੀਆਂ, ਬੁਰੇ ਕੰਮ ਕਰਨੇ, ਅਯਾਸ਼ੀ ਵਿੱਚ ਰੁੱਝ ਜਾਣਾ। ਪਰ ਇਹ ਬਖਸ਼ਿਸ਼ ਗੁਰੂ ਦੀ, ਸਰਵਰ ਹੰਸ ਤੁਰੇ ਹੀ ਮੇਰੇ,
ਹੰਸ ਤੇ ਸਰਵਰ ਦਾ ਧੁਰ ਤੂੰ ਹੀ ਮੇਰਾ, ਗੁਰੂ ਤੇ ਗੁਰਮੁਖ ਦਾ ਧੁਰ ਤੂੰ ਹੀ ਮੇਰਾ। ਜੋ ਬਖਸ਼ਿਸ਼ ਗੁਰੂ ਦੇ ਦਰਬਾਰ ਚ ਜਿਸ ਤਰ੍ਹਾਂ ਆਪ ਜੁੜੇ ਬੈਠੇ ਹੋ, ਜੁੜੇ ਹਨ ਗੁਰਸਿੱਖ ਮਾਈ। ਅੱਜ ਇੱਕ ਨਵਾਂ ਪ੍ਰੇਮੀ ਆਇਆ, ਇਸਨੇ ਆ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਪੂਰੇ ਗੁਰੂ ਦੇ ਦਰਸ਼ਨ ਕਰਦੇ ਹੀ ਤਨ ਮਨ ਠਰ ਗਿਆ, ਝੋਲੀ ਅੱਡ ਗਈ, ਨੇਤਰ ਪਾ ਰਿਹਾ ਹੈ ਪਾਤਸ਼ਾਹ। ਐ ਦੀਨ ਦੁਨੀ ਦੇ ਵਾਲੀ ਗੁਰੂ, ਮੇਰੇ ਉੱਤੇ ਵੀ ਬਖਸ਼ਿਸ਼ ਕਰੋ, ਜਿੱਥੇ ਦੁਨੀਆਂ ਨੂੰ ਪਿਆ ਤਾਰਦਾ ਹੈ ਮੇਰੀ ਝੋੜੀ ਚ ਹੀ ਫੈਲ ਗਿਆ। ਹਜ਼ੂਰ ਨੇ ਨੇਤਰ ਖੋਲੇ, ਕਿਉਂ ਭਾਈ ਕੀ ਚਾਹੁੰਦਾ ਹੈ? ਇਹਦੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਮੈਨੂੰ ਸਿੱਖੀ ਦਾ ਦਾਨ ਦਿਓ। ਆਖੋ ਸ੍ਰੀ ਸਵਾਮੀ, ਕੋਈ ਰਸਨਾ ਖਾਲੀ ਨਾ, ਜਿੱਥੇ ਨੇਤਰਾਂ ਦੁਆਰਾ ਗੁਰੂ ਦੇ ਦਰਸ਼ਨ ਕਰਕੇ ਨੇਤਰ ਪਵਿੱਤਰ ਕਰ ਰਹੇ ਹੋ, ਕੰਨਾਂ ਦੁਆਰਾ ਗੁਰੂ ਦੀ ਬਾਣੀ, ਆਓ ਰਸਨਾ ਵੀ ਪਵਿੱਤਰ ਕਰੋ, ਪਿਆਰ ਨਾਲ ਸਾਰੇ ਜਪੋ ਸਤਨਾਮ। ਅੱਛਾ, ਮੈਨੂੰ ਸਿੱਖੀ ਦਾ ਦਾਨ ਬਖਸ਼। ਇਹ ਕੌਣ ਸੀ? ਦੁਆਬੇ ਦੇ ਰਹਿਣ ਵਾਲਾ, ਇਹਦਾ ਨਾਮ ਸੀ ਭਾਈ ਮੰਝ। ਕਬਰਾਂ ਨੂੰ ਪੂਜਣ ਵਾਲਾ ਸਰਵਰੀ ਇਹਦਾ ਸਿੱਖ ਸੀ, ਪਰ ਕਿਸੇ ਗੁਰਮੁਖ ਦੀ ਰਸਨਾ ਤੋਂ ਗੁਰੂ ਦੀ ਬਾਣੀ ਸੁਣੀ, ਗੁਰੂ ਦੀ ਬਾਣੀ ਸੁਣ ਕੇ ਇਹਦੇ ਅੰਦਰ ਗੁਰੂ ਦੇ ਦਰਸ਼ਨਾਂ ਦਾ ਪਿਆਰ ਜਾਗਿਆ। ਅੱਜ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਮਨ ਧਰਮ ਗਿਆ। ਅੱਜ ਜਾਚਨਾ ਕਰ ਰਿਹਾ, ਪਾਤਸ਼ਾਹ ਮੈਨੂੰ ਸਿੱਖੀ ਦਾ ਦਾਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਮੰਜ ਤੂੰ ਸਰਵਰੀਏ ਦਾ ਪੁਜਾਰੀ ਹੈ, ਜਿਸ ਪਿੰਡ ਵਿੱਚ ਤੂੰ ਰਹਿੰਦਾ ਹੈ ਉੱਥੇ ਸਾਰੇ ਹੀ ਸਰਵਰੀ। ਜੇ ਤੂੰ ਸਿੱਖ ਬਣੇਗਾ ਤਾਂ ਫਿਰ ਉਹ ਤੈਨੂੰ ਮਖੌਲ ਕਰਨਗੇ, ਠੱਠੇ ਕਰਨਗੇ, ਇੱਥੇ ਹੀ ਬਸ ਨਹੀਂ, ਤੇਰੀ ਮੁਖਾਲਫਤ ਕਰਨਗੇ। ਭਾਈ ਮੰਜ, ਐਸਾ ਸਮਾਂ ਵੀ ਆ ਸਕਦਾ ਹੈ ਤੇਰੀ ਜ਼ਮੀਨ ਤੇ ਘਰ ਬਾਰ ਖੋ ਕੇ ਤੈਨੂੰ ਧੱਕੇ ਮਾਰ ਕੇ ਪਿੰਡੋਂ ਬਾਹਰ ਵੀ ਕਰ ਸਕਦੇ। ਤੋ ਇਸ ਵਾਸਤੇ ਜਿਹੜੇ ਪਾਸੇ ਲੱਗਾ ਹੈ ਲੱਗਾ ਰਹੋ, ਕਿਉਂ ਕਸ਼ਟਾਂ ਦੇ ਮੂੰਹ ਚ ਪੈਂਦੇ? ਪਰ ਭਾਈ ਮੰਜ ਨੂੰ ਅੱਜ ਪੂਰੇ ਗੁਰੂ ਦੇ ਦਰਸ਼ਨ ਹੋਏ, ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਇੰਜ ਨਾ ਕਰ, ਤੇਰੇ ਦਰਸ਼ਨ ਕਰਕੇ ਮੇਰਾ ਮਨ ਠਰੇ, ਤੇਰੀ ਗੁਰਬਾਣੀ ਨੂੰ ਸੁਣ ਕੇ ਮੇਰਾ ਮਨ ਗੁਰੂ ਨਾਲ ਜੁੜੇ, ਤੁਸੀਂ ਮੈਨੂੰ ਸਿੱਖੀ ਦਾ ਦਾਨ। ਪਾਤਸ਼ਾਹ ਕਾਫੀ ਸਮਾਂ ਕਬਰਾਂ ਨੂੰ ਪੂਜਦਾ ਰਿਹਾ, ਸ਼ਰੀਣੀਆਂ ਵੀ ਵੰਡਦਾ ਰਿਹਾ, ਪਰ ਮਨ ਨੂੰ ਕੁਝ ਆਨੰਦ ਨਹੀਂ ਆਇਆ। ਹਿੰਦੂ ਜਾਤੀ ਚ ਹੋ ਕੇ ਮੁਸਲਮਾਨਾਂ ਦੀ ਪੂਜਾ ਕਰਦਾ ਰਿਹਾ, ਪਰ ਲੱਜਾ ਕੁਛ। ਅੱਜ ਤੇਰੇ ਦਰਸ਼ਨ ਕਰਕੇ ਮੇਰਾ ਤਨ ਮਨ ਠਰਿਆ, ਮੇਰੇ ਤੇ ਕਿਰਪਾ। ਹਜ਼ੂਰ ਕਹਿਣ ਲੱਗੇ, ਭਾਈ ਮਨ, ਸਿੱਖੀ ਦਾ ਰਸਤਾ ਮੁਕਤੀ ਦਾ ਮਾਰ, ਪਰ ਇਹਦੇ ਵਿੱਚ ਮੁਸ਼ਕਲਾਂ ਵੀ ਆਉਂਦੀਆਂ, ਕਠਿਨਾਈਆਂ ਵੀ ਆਉਂਦੀਆਂ, ਤਕਲੀਫਾਂ ਵੀ ਆਉਂਦੀਆਂ। ਤੋ ਇਸ ਵਾਸਤੇ ਤੂੰ ਸੋਚ ਲੈ। ਭਾਈ ਮੈਂ ਨੇ ਕਿਹਾ, ਪਾਤਸ਼ਾਹ ਮੈਂ ਸੋਚਿਆ, ਮੇਰੇ ਤੇ ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਬਖਸ਼ੋ, ਮੈਂ ਤੇਰਾ ਬਣਨਾ ਚਾਹੁੰਦਾ। ਤੋ ਪਿਆਰੀ ਸਾਸੰਗਤ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਭਾਈ ਮੰਜ ਦੇ ਉੱਤੇ ਬਖਸ਼ਿਸ਼ ਕੀਤੀ ਤੇ ਇਹਨੂੰ ਨਾਮ ਦਾਨ ਦਾ, ਨਾਮ ਦੀ ਬਖਸ਼ਿਸ਼। ਪੂਰੇ ਗੁਰੂ ਤੋਂ ਜਿਸ ਵੇਲੇ ਨਾਮ ਦੀ ਦਾਤ ਮਿਲੀ, ਮਨ ਦੇ ਅੰਦਰ ਕੋਈ ਰਸ ਤੇ ਸਵਾਦ ਆ ਗਿਆ।
ਆਈ ਮੰਚ ਆਪਣੇ ਪਿੰਡ ਆ ਗਏ ਆਪਣੇ ਘਰ ਘਰ ਆਉਂਦੇ ਇਹਨੇ ਕਬਰ ਢਾ ਸਿੱਟੀ ਜੋ ਸਰਵਰੀ ਦੀ ਪੀਰ ਦੀ ਕਬਰ ਬਣਾਈ ਹੋਈ ਸੀ ਪੀਰ ਦਾ ਮਕਾਨ ਸੀ ਜਿਹੜਾ ਉਹਨੂੰ ਢਾ ਦਿੱਤਾ ਕਿਉਂਕਿ ਸਾਰੇ ਪਿੰਡ ਵਿੱਚ ਜਥੇਦਾਰ ਸੀ ਕਬਰ ਢਾ ਕੇ ਤੇ ਜਾਗਦੀ ਜੋਤ ਗੁਰੂ ਦੀ ਉਸਤਤ ਕਰਨ ਲੱਗਾ ਜਾਗਦੀ ਜੋਤ ਗੁਰੂ ਦੇ ਨਾਮ ਨਾਲ ਜੁੜਿਆ ਤੇ ਬਾਣੀ ਪੜਦਾ ਤੇ ਨਾਲ ਗੁਰੂ ਦਾ ਜਸ ਗਾਉਂਦਾ ਹੈ ਹਰ ਸਮੇਂ ਨਾਲੇ ਸਿਮਰਨ ਕਰਦਾ ਹੈ ਨਾਲੇ ਪੜਦਾ ਹੈ ਕੀ

0: little bit.
1: Okay, that's a good
0: Pero alin na edi mo halos tradisyon. Sare pind di dur dur hol lag. Koi in changa ni samjhe. Sare nafrat kar de. Pra bhai kehne lage ho bhai man changa palas hai kede passe tur pe. Vad vadere hai tu aapa qabran nu pooch de aaye. Te to ki kita. ਭਾਈ ਮੰਚ ਮੈਂ ਹੁਣ ਮਿੱਟੀ ਦੀ ਪੂਜਾ ਨਹੀਂ ਕਰਨੀ ਮੈਂ ਹੁਣ ਮੁਰਦਿਆਂ ਦੀ ਪੂਜਾ ਨਹੀਂ ਕਰਨੀ ਮੈਨੂੰ ਜਾਗਦੀ ਜੋਤ ਗੁਰੂ ਭੇਜੇ ਮੈਂ ਉਸਦਾ ਸਿੱਖ ਮੈਂ ਉਸਦੇ ਦਰ ਦਾ ਮੰਸਾ ਹੋ ਮੰਚ ਤੇਰੇ ਗੁਰੂ ਵਿੱਚ ਕੀ ਸਿਵਤ ਹੈ ਤੋ ਭਾਈ ਮੰਜ ਪਿਆਰ ਚ ਆ ਕੇ ਕਹਿੰਦਾ ਕੀ

ਸਦ ਬਰ ਗਿਆ ਪ੍ਰਗਟ ਮਾਰ ਗਈ ਜਿਨ ਕਰ ਦਿਖਲਾਇਆ ਉਹਨੇ ਗੁਰੂ ਨੇ ਮੈਨੂੰ ਭਗਤੀ ਦਾ ਮਾਰਗ ਦੱਸਿਆ ਭਗਤੀ ਦੇ ਮਾਰਗ ਵਿੱਚ ਉਸ ਮਾਲਕ ਦੀ ਪ੍ਰਾਪਤੀ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਉਹ ਪਿਆਰੀ ਸਾਸ ਸੁਣ ਪਿੰਡ ਵਾਲਿਆਂ ਨੇ ਬੜੀ ਮੁਖਾਲਫਤ ਕੀਤੀ ਸ਼ਰੀਕਾਂ ਨੇ ਇਹਦੀ ਪੁਆਇੰਟ ਖੋਲ ਲਈ ਇਹਦਾ ਘਰ ਜਿਹੜਾ ਸੀ ਉਹ ਵੀ ਸੰਭਾਲ ਲਿਆ ਤੇ ਇਹਨੂੰ ਧੱਕੇ ਮਾਰ ਕੇ ਕੱਢ ਪਰ ਪੱਕੀ ਮਨ ਵਾਲਾ ਭਾਈ ਮਨ ਡੋਲਿਆ ਨਹੀਂ ਪੂਰੇ ਗੁਰੂ ਦੀ ਬਖਸ਼ਿਸ਼ ਹੋਈ ਹੈ ਮਨ ਅਡੋਲ ਭਾਈ ਮੰਜ ਹੋਰ ਕਿਸੇ ਨਗਰ ਵਿੱਚ ਚਲਾ ਗਿਆ ਕੀ ਕਰਦਾ ਹੈ ਕਹਾ ਖੋਦ ਕੇ ਬਾਜ਼ਾਰ ਵੇਚਦਾ ਹੈ ਤੇ ਉਹਦੇ ਨਾਲ ਆਪਣਾ ਪਿੰਡ ਦਾ ਚੌਧਰੀ ਪਿੰਡ ਦਾ ਸਰਦਾਰ ਪਿੰਡ ਦਾ ਜਥੇਦਾਰ ਅੱਜ ਸਿੱਖੀ ਨਾਲ ਪਿਆਰ ਕਰਦਾ ਹੋਇਆ ਅੱਜ ਇਸ ਕਸੋਟੀ ਤੇ ਪਰਖਿਆ ਜਾ ਕਾ ਖੋਦ ਦੇ ਵੇਚ ਕੇ ਉਹਦੇ ਨਾਲ ਗੁਜ਼ਾਰਾ ਕਰ ਉਹਦੇ ਵਿੱਚੋਂ ਵੀ ਥੋੜੀ ਬਹੁਤੀ ਜਿਹੜੀ ਮਾਇਆ ਹੈ ਉਹ ਗੁਰੂ ਕੇ ਲੰਗਰ ਚ ਪਾਉਂਦਾ ਬਾਕੀ ਦਾ ਸਮਾਂ ਨਿਤਨੇਮ ਕਰਦਾ ਹੈ ਸਿਮਰਨ ਕਰਦਾ ਹੈ ਗੁਰੂ ਦਾ ਜਸ ਕਰਦਾ ਕੁਝ ਸਮੇਂ ਦੇ ਬਾਅਦ ਮਨ ਚ ਖਿਆਲ ਆਇਆ ਮਨਾ ਗੁਰੂ ਦੀ ਨਗਰੀ ਵੀ ਚਲੀ ਤੋ ਇਸਨੇ ਆਪਣੀ ਘਰਵਾਲੀ ਨੂੰ ਸਮਝਾਇਆ ਭਗਵਾਨ ਆਪਾਂ ਗੁਰੂ ਦੇ ਸਿੱਖ ਬਣੇ ਹਾਂ ਗੁਰੂ ਸਾਡੇ ਅੰਗ ਸਨ ਸਿੱਖੀ ਦੀ ਪੜ੍ਹਾਈ ਵਿੱਚ ਇਹੋ ਜਿਹੇ ਇਮਤਿਹਾਨ ਆਉਂਦੇ ਹੈ ਜਿਸ ਬੱਚੇ ਨੇ ਇਮਤਿਹਾਨ ਨਹੀਂ ਦਿੱਤਾ ਉਹ ਅਗਲੀ ਕਲਾਸੇ ਕਿਸ ਤਰ੍ਹਾਂ ਲੈ ਸਕਦਾ ਭਾਈ ਮੰਗ ਦੇ ਘਰ ਵਾਲੀ ਬੀਬੀ ਬੜੀ ਗੁਰੂ ਪਤ ਬਿਰਤਾ ਧਰਮ ਵਾਲੀ ਆ ਗਿਆ ਕਾ ਸਵਾਮੀ ਜਿਵੇਂ ਤੁਹਾਡਾ ਤੋ ਭਾਈ ਮੰਜ ਨੇ ਸੋਚ ਕੇ ਇੱਕ ਚੰਗੇ ਸਰਦੇ ਪੁੱਜਦੇ ਅਮੀਰ ਦੇ ਘਰ ਸ਼ਰੀਫ ਖਾਨਦਾਨ ਦੇ ਘਰ ਆਪਣੀ ਘਰਵਾਲੀ ਨੂੰ ਨੌਕਰਾਣੀ ਰੱਖ ਲੈ ਪਾਗਾਂ ਵਾਲੀ ਮੈਂ ਗੁਰੂ ਦੀ ਨਗਰੀ ਵਿੱਚ ਜਾ ਕੇ ਗੁਰੂ ਘਰ ਦੀ ਸੇਵਾ ਕਰਾਂਗਾ ਤੇ ਤੂੰ ਇੱਥੇ ਆਪਣੇ ਬੱਚਿਆਂ ਦਾ ਪੇਟ ਪਾਲ ਸਤ ਭਾਈ ਮੰਜ ਗੁਰੂ ਕੀ ਨਗਰੀ ਵਿੱਚ ਆ ਗਏ ਫਿਰ ਪਿਆਰੀ ਸਾਧ ਸੰਗਤ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਸਾਹਿਬਾਂ ਨੇ ਇਹਦੇ ਵੱਲ ਵੇਖਿਆ ਹੀ ਨਹੀਂ ਪਰ ਭਾਈ ਮਨ ਦਾ ਮਨ ਅਡੋਲ ਮਨ ਮੇਰਾ ਗੁਰੂ ਅੰਤਰ ਜਾਮੀ ਹਰ ਅੰਤਰ ਜਾਮੀ ਜਾਣੇ ਬਿਰ ਬੋਲਤ ਆਪ ਫਿਰ ਭਾਈ ਮਨ ਹੁਣ ਕੀ ਕਰਦਾ ਜੰਗਲ ਵਿੱਚ ਜਾਂਦਾ ਹੈ ਲੱਕੜਾਂ ਦੀ ਪੰਡ ਬੰਨ ਕੇ ਤੇ ਆ ਕੇ ਗੁਰੂ ਕੇ ਲੰਗਰ ਚ ਪਾ ਦਿੰਦਾ ਹੈ ਤੇ ਨਿਰਭਾ ਮਾਤਰ ਪ੍ਰਸ਼ਾਦ ਗੁਰੂ ਕੇ ਲੰਗਰ ਚ ਛਕ ਲੈਂਦਾ ਉਸ ਤੋਂ ਉਪਰੰਤ ਗੁਰੂ ਘਰ ਦੀ ਸੇਵਾ ਆਪਣਾ ਨਿਤਨੇਮ ਕਰ ਉਸ ਵਾਹਿਗੁਰੂ ਦਾ ਜਾਪ ਕਰ ਰੋਜ਼ ਦਾ ਨਿਤਨੇਮ ਇੱਕ ਦਿਨ ਸਾਹਿਬਾਂ ਨੇ ਪੁੱਛਿਆ ਭਾਈ ਮਨ ਜੀ ਪਾਤ ਕੀ ਕਰਦਾ ਹੈ ਪਾਤਸ਼ਾਹ ਜੋ ਤੂੰ ਕਰਾਉਂਦਾ ਹੈ ਉਹ ਕਰਦਾ ਫਿਰ ਵੀ ਪਾਤਸ਼ਾਹ ਸੇਵਾ ਕਿਹੜੀ ਸੇਵਾ ਜੰਗਲ ਵਿੱਚੋਂ ਲੱਕੜਾਂ ਲਿਆ ਕੇ ਤੇਰੇ ਲੰਗਰ ਚ ਪਾ ਦਿੰਦਾ ਅਜੂਰ ਕਹਿਣ ਲੱਗੇ ਤੇ ਪ੍ਰਸ਼ਾਦਾ ਪਾਤਸ਼ਾਹ ਪ੍ਰਸ਼ਾਦਾ ਤੇਰੇ ਲੰਗਰ ਚ ਛਕ ਲੈਂਦਾ ਹਜ਼ੂਰ ਕਹਿਣ ਲੱਗੇ ਫਿਰ ਭਾਈ ਮਨ ਜੀ ਸੇਵਾ ਦਾ ਫਲ ਕੀ ਹੋਇਆ ਲੱਕੜਾਂ ਲਿਆ ਕੇ ਲੰਗਰ ਚ ਪਾ ਦਿੱਤੀਆਂ ਤੇ ਉਹਦੇ ਮੁਆਵਜ਼ੇ ਚ ਪ੍ਰਸ਼ਾਦ ਛਕ ਲਿਆ ਕੋਈ ਵਾਧਾ ਤਾਂ ਨਾ ਇੱਕ ਪਾਸੇ ਭਾਈ ਮੰਜ ਘਰ ਬਾਰ ਲੁਟਾ ਬੈਠਾ ਹੈ ਬੱਚਿਆਂ ਤੋਂ ਦੂਰ ਹੋ ਗਿਆ ਸੇਵਾ ਵਿੱਚ ਲੱਗਾ ਹੈ ਤੇ ਦੂਜੇ ਪਾਸੇ ਸਾਹਿਬਾਂ ਨੇ ਇਹ ਵਚਨ ਕੀਤਾ ਪਰ ਭਾਈ ਮੰਜ ਦਾ ਮਨ ਡੋਲਿਆ
ਅੱਜ ਕੱਲ ਦੇ ਸਿੱਖ ਇਹ ਥੋੜੀ ਜਿਹੀ ਤਕਲੀਫ ਆ ਜਾਏ ਤਾਂ ਗੁਰੂ ਤੋਂ ਮੁਨਕਰ ਹੋ ਜਾਂਦੇ। ਚਾਰ ਦਿਨ ਗੁਰਦੁਆਰੇ ਆਈਏ, ਕੋਈ ਮਨ ਦੀ ਭਾਵਨਾ ਨਾ ਪੂਰਨ ਹੋਵੇ, ਨਾਸਤਿਕ ਬਣ ਜਾਂਦੇ। ਪਰ ਤੱਕ ਲੋਕ ਆਈ ਮਨ ਚ ਸਿੱਖੀ ਦੇ ਕਿਹੜੇ ਕਰੜੇ ਲੈ ਸਨ ਜਿਨ੍ਹਾਂ ਨੂੰ ਪੂਰੀਆਂ ਪਿਆ ਕਰਦਾ। ਸੱਚਮੁੱਚ ਸਿੱਖੀ ਬੜੀ ਔਖੀ ਹੈ ਭਾਈ, ਮਨ ਚੜਨਾ ਤੇ ਟਹਿ ਪਿਆ, ਪਾਤਸ਼ਾਹ ਭੁੱਲ ਗਿਆ। ਹੁਣ ਭਾਈ ਮੰਜ ਦੋ ਪੰਨਾ ਰੋਜ਼ ਲਿਆਉਂਦੇ, ਇੱਕ ਪੰਡ ਗੁਰੂ ਕੇ ਲੰਗਰ ਹੀ ਸਿੱਟਦਾ ਲੱਕੜਾਂ ਦੀ, ਤੇ ਦੂਜੀ ਪੰਡ ਬਾਜ਼ਾਰ ਵੇਚ ਕੇ ਜੋ ਕੁਝ ਮਿਲ ਜਾਏ ਪ੍ਰਸ਼ਾਦ ਛਕ ਕੇ ਬਾਕੀ ਦੀ ਮਾਇਆ ਗੁਰੂ ਕੇ ਲੰਗਰ ਪਾਉਂਦਾ। ਅੱਜ ਭਾਈ ਮੰਜ ਲੱਕੜਾਂ ਲੈ ਕੇ ਆ ਰਿਹਾ, ਤੂਫਾਨ ਆ ਗਿਆ, ਹਨੇਰੀ ਆ ਗਈ, ਤੁਰਿਆ ਆਉਂਦਾ ਸੀ ਅੱਗੇ ਖੂਹ ਸੀ, ਭਾਈ ਮੰਜ ਖੂਹ ਚ ਡਿੱਗ ਪਿਆ। ਆਖੋ ਆਉਣ ਲੱਗੀ ਹੋਈ ਸੀ ਖੂਹ ਚ, ਪਾਣੀ ਬਹੁਤਾ ਨਹੀਂ ਸੀ, ਭਾਈ ਮੰਜ ਖੂਹ ਚ ਡਿੱਗਾ, ਹੇਠਾਂ ਜਾ ਕੇ ਖੜਾ ਹੋ ਗਿਆ। ਪਰ ਜਿਹੜੀਆਂ ਲੱਕੜਾਂ ਹਨ ਉਹ ਸਿਰ ਤੇ ਲੱਕੜਾਂ ਸੋਚਦਾ ਹੈ ਮੈਨੂੰ ਇਹ ਲੱਕੜਾਂ ਕਿਸੇ ਤਰ੍ਹਾਂ ਗੁਰੂ ਕੇ ਲੰਗਰ ਚ ਪਹੁੰਚਣ, ਸ਼ਾਮਾਂ ਦਾ ਲੰਗਰ ਸਜਾਣਾ, ਇਹਨਾਂ ਲੱਕੜਾਂ ਦੀ ਗੁਰੂ ਕੇ ਲੰਗਰ ਚ ਬੜੀ ਲੋੜ ਹੈ। ਵਾਹਿਗੁਰੂ ਆਪੇ ਕੋਈ ਨਾ ਕੋਈ ਵਿਧ ਬਣਾਏਗਾ। ਖੂਹ ਦੇ ਟੱਠਾ ਹੋਇਆ, ਪਾਣੀ ਵਿੱਚ ਖੜੋਤਾ ਹੋਇਆ ਭਾਈ ਮੰਜੇ ਅਰਦਾਸ ਕਰਦਾ ਹੈ ਤੇ ਪੜਦਾ ਹੈ ਕਿ

ਅੱਛਾ ਐਗਰ ਜ਼ਮਾਨੇ ਦੀ ਲਾਜ ਰੱਖਣ ਵਾਲੇ ਸਤਿਗੁਰੂ ਇਧਰ ਮੇਰੇ ਪੰਜੇ ਪਾਤਸ਼ਾਹ ਦੀਵਾਨ ਜੁੜੇ ਬੈਠੇ ਨੇ, ਕੀਰਤਨ ਹੋ ਰਿਹਾ। ਅਚਾਨਕ ਸਾਹਿਬਾਂ ਨੇ ਨੇਤਰ ਖੋਲੇ ਤੇ ਆਪਣੇ ਆਸਨ ਤੋਂ ਉੱਠੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੰਗੀ ਪੈਰੀ ਪਰ ਸਿੱਖ ਵੀ ਨਾਲ ਤੁਰੇ। ਪਾਤਸ਼ਾਹ ਜੋੜਾ ਪਾ ਲਓ, ਇਹ ਦਾਤਾ ਜੀ ਨੰਗੀ ਪੈਰੀ ਤੁਰੇ ਜਾਂਦੇ ਹੋ, ਸਾਨੂੰ ਕੋਈ ਹੁਕਮ ਕਰੋ, ਅਸੀਂ ਸੇਵਾ ਕਰੀਏ। ਪਰ ਸਾਹਿਬਾਂ ਨੇ ਕੁਛ ਨਹੀਂ ਕਿਹਾ, ਮੁਖੜਾ ਖੋਲਿਆ ਤੇ ਇਹੀ ਕਿਹਾ, ਭਾਈ ਰੱਸੇ ਲਿਆ ਆਖੋ ਸ੍ਰੀ ਸ਼੍ਰੀਵਾਲ। ਇਧਰ ਸਿੱਖਾਂ ਨੇ ਘੋੜੀ ਵੀ ਤਿਆਰ ਕਰਕੇ ਲਿਆਂਦੀ, ਪਰ ਮੇਰੇ ਪੰਜੇ ਪਾਤਸ਼ਾਹ ਨੰਗੀ ਪੈ ਭੱਜੇ ਜਾਂਦੇ। ਜਾ ਕੇ ਖੂਹ ਦੀ ਮਲ ਤੇ ਜਾ ਕੇ ਖੜੋ ਗਏ, ਸਿੱਖ ਵੀ ਪਹੁੰਚ ਗਏ, ਆਵਾਜ਼ ਦਿੱਤੀ, ਉਹ ਭਾਈ ਮਾਂਜੀ ਲੈ ਰੱਸੇ ਨੂੰ ਪਕੜ ਕੇ ਤੇ ਬਾਹਰ ਨਿਕਲਦਾ। ਭਾਈ ਮੰਜ ਨੇ ਬੇਨਤੀ ਕੀਤੀ ਕਿ ਪਹਿਲੇ ਲੱਕੜਾਂ ਬਾਹਰ ਕੱਢੋ, ਆਖੋ ਸ੍ਰੀ ਵਾਲੇ ਕਿਧਰੇ ਭੇਜਣਾ ਜਾ, ਮੇਰੀ ਸੇਵਾ ਚ ਕਮੀ ਨਾ ਰਹਿ ਜਾ, ਆਪਣੇ ਆਪ ਦੀ ਕੋਈ ਪਰਵਾਹ ਨਹੀਂ। ਕਿਉਂਕਿ

ਕੀਤੋ ਪ੍ਰੇਮ ਖੇਰਨ ਪਾਚਾ ਤਾਈ ਜੀ ਪ੍ਰੇਮ ਦਾ ਸੌਦਾ ਕਰਨਾ ਹੈ ਕਿਉਂਕਿ ਪ੍ਰੇਮ ਦੇ ਅੱਗੇ ਹੀ ਪਿਆਰੇ ਦੇ ਦਰਸ਼ਨ ਕਲਗੀਧਰ ਪਿਤਾ ਜੀ ਨੇ ਫਰਮਾਇਆ ਸਾਜ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਆ ਤਿੰਨ ਲਈ ਤੁਹਾਨੂੰ ਪ੍ਰੇਮ ਦਾ ਸੌਦਾ ਕਰਨਾ ਹੈ ਤਾਂ ਕੁਝ ਦੇਣਾ ਪਏਗਾ ਤਾਂ ਕੁਝ ਮਿਲੇਗਾ ਕੀ ਦੇਣਾ ਪਏਗਾ ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੇ ਸਿਰ ਦੀਜੇ ਕੌਣ ਇਹ ਹੈ ਸਿੱਖੀ ਦਾ ਇਮਤਿਹਾਨ ਸਿੱਖੀ ਦੀ ਪੜ੍ਹਾਈ ਸਿੱਖੀ ਪ੍ਰੈਕਟੀਕਲ ਜੀ ਹੁੰਦੀ ਤਾਂ ਪਿਆਰੀ ਸਹਿ ਸੰਗਤ ਅੱਜ ਭਾਈ ਮੰਚ ਕਿਸ ਤਰ੍ਹਾਂ ਸਿੱਖੀ ਦੇ ਇਮਤਿਹਾਨ ਵਿੱਚੋਂ ਪਾਸ ਪਿਆ ਹੁੰਦਾ ਪਿਆਰੀ ਸਹਿ ਸੰਗਤ ਘਰ ਬਾਰ ਲੁੱਟਿਆ ਪੁੱਟਿਆ ਗਿਆ ਖਾਨਾ ਵਿਦੋਸ਼ ਹੋ ਕੇ ਬੱਚੇ ਕਿਧਰੇ ਹਨ ਆਓ ਕਿਧਰ ਹੈ ਪਰ ਡੋਲਿਆ ਅਡੋਲ ਹੈ ਸਿੱਖਾਂ ਨੇ ਰੱਸੇ ਪਾਏ ਇੱਕ ਸਿਆਣਾ ਪੁਰਸ਼ ਰੱਸੇ ਨਾਲ ਲਮਕਿਆ ਲੱਕੜਾਂ ਦੀ ਪੰਡ ਨੂੰ ਗੰਢ ਦੇ ਕੇ ਤੇ ਬਾਹਰ ਖਿੱਚ ਲਿਆ ਤੇ ਇਹ ਜਿਹੜਾ ਹੇਠਾਂ ਗਿਆ ਸੀ ਇਹ ਵੀ ਉੱਪਰ ਆ ਗਿਆ ਜਿਵੇਂ ਖੂਹ ਦੀ ਟੋਬੇ ਉਤਰਦੇ ਚੜ੍ਹਦੇ ਰਹਿੰਦੇ ਇਸੇ ਲੱਕੜਾਂ ਦੀ ਪੰਡ ਕੱਢ ਲਈ ਫਿਰ ਰੱਸਾ ਲਮਕਾਇਆ ਲੈ ਭਾਈ ਮੰਝ ਹੁਣ ਰੱਸੇ ਨੂੰ ਫੜ ਲੈ ਭਾਈ ਮੰਝ ਨੇ ਰੱਸੇ ਨੂੰ ਪਕੜੇ ਤੇ ਫਿਰ ਬਾਹਰ ਖਲੋਤਿਆਂ ਨੇ ਜੋ ਰੱਸੇ ਨੂੰ ਖਿੱਚਿਆ ਤੇ ਭਾਈ ਮੰਝ ਬਾਹਰ ਪਰ ਭਾਈ ਮੰਝ ਦੀ ਹਰਿਆਲੀ ਦੀ ਹੱਦ ਨਾ ਰਹੀ ਕਿ ਜਿਸ ਵੇਲੇ ਭਾਈ ਮੰਝ ਨੇ ਤੱਕਿਆ ਕਿ ਸਾਹਮਣੇ ਮੇਰਾ ਧੰਨ ਗੁਰੂ ਹਰਜਨ ਦੇਵ ਪਾਤਸ਼ਾਹ ਕਰੋ ਭਾਈ ਮੰਝ ਗੁਰੂ ਦੇ ਚਰਨਾਂ ਤੇ ਰੋ ਰੋ ਕੇ ਚਰਨਾਂ ਨੂੰ ਧੋ ਦਿੱਤਾ ਸਾਹਿਬਾਂ ਨੇ ਭਾਈ ਮੰਝ ਨੂੰ ਚੁੱਕਿਆ ਤੇ ਆਪਣੀ ਛਾਤੀ ਨਾਲ ਪਿਆਰ ਦਿੱਤਾ ਭਾਈ ਮੰਝ ਮੰਝ ਜੋ ਤੇਰਾ ਚਿਤ ਕਰਦਾ ਹੈ ਭਾਈ ਮੰਝ ਨੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਕੀ ਮੰਗਾ ਸੁਹਾਗਣ ਨੂੰ ਪਤੀ ਮਿਲ ਗਿਆ ਸਭੋ ਕੁਝ ਮਿਲ ਗਿਆ ਸਿੱਖ ਨੂੰ ਗੁਰੂ ਮਿਲ ਗਿਆ ਸਭੋ ਕੁਝ ਮਿਲ ਗਿਆ ਨਹੀਂ ਭਾਈ ਮੰਝ ਕੁਛ ਤਾਂ ਮੰਗ ਤਾਂ ਭਾਈ ਮੰਝ ਕੱਪੜੇ ਭਿੱਜੇ ਹੋਏ ਹਨ ਹੱਥ ਜੋੜ ਕੇ ਕੀ ਮੰਗਦਾ ਹੈ ਆਓ ਆਪਾਂ ਵੀ ਮੰਗੀਏ ਪਹਿਲਾਂ ਸਿਰ ਬੋਲੇ ਪਿੱਛੇ ਸਾਰੀ ਸਿੱਖ ਏਡੀ ਵੱਡੀ ਕਾਲ ਨਾ ਕਾਲ ਕੇ ਕੀ ਮੰਗੇ

ਕੇ ਤਾਈ ਪੰਜ ਨੇ ਝੋਲੀ ਅੜ ਕੇ ਕਿਹਾ ਪਾਤਸ਼ਾਹ ਮੈਨੂੰ ਆਪਣਾ ਨਾਮ ਬਖਸ਼ ਨਾਮ ਸਭ ਤੋਂ ਸ੍ਰੋਮਣੀ ਦਾਤ ਹੈ ਸਿਮਰਤ ਮੇਲ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਕਿਉਂਕਿ ਜਿੱਥੇ ਨਾਮ ਹੋਵੇਗਾ ਨਾ ਉੱਥੇ ਨਾਮੀ ਜ਼ਰੂਰ ਬਾਬਾ ਜੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰ ਵਾਲੇ ਬਾਬਾ ਜੀ ਬਚਨ ਕਰਦੇ ਸਨ ਕਿ ਭਾਈ ਜਿੱਥੇ ਬ੍ਰਿਛ ਹੋਵੇਗਾ ਉੱਥੇ ਛਾਂ ਜ਼ਰੂਰ ਹੋਵੇਗੀ ਜਿੱਥੇ ਵਾਹਿਗੁਰੂ ਦਾ ਨਾਮ ਹੈ ਉੱਥੇ ਨਾਮੀ ਜ਼ਰੂਰ ਬਾਣੀ ਵਿੱਚ ਵੀ ਲਿਖਿਆ ਨਾਮੇ ਅੰਦਰ ਮੈਂ ਸਾਹਿਬਾਂ ਨੇ ਬਖਸ਼ਿਸ਼ ਕੀਤੀ ਭਾਈ ਮੰਜੀ ਤੈਨੂੰ ਸਦਾ ਚੇਤੇ ਆਵੇ ਸਤਨਾਮ ਹੋਰ ਕੁਛ ਮੰਗ ਅੱਜ ਦਾਤਾ ਤੁੱਠਾ ਹੈ ਭਾਈ ਮੰਜ ਦੀਆਂ ਘਾਲਾਂ ਪੂਰਨ ਹੋ ਗਈਆਂ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਹੋਰ ਕੁਛ ਮੰਗ ਭਾਈ ਮੰਜ ਨੇ ਦੋਵੇਂ ਹੱਥ ਜੋੜੇ ਪਾਤਸ਼ਾਹ ਮੈਨੂੰ ਸਿਦਕ ਬਖਸ਼ੋ ਮੈਨੂੰ ਸਿਦਕ ਦਿਓ ਮੈਂ ਸਿੱਖੀ ਸਿਦਕੀ ਬਚਾਓ ਹਜ਼ੂਰ ਕਹਿਣ ਲੱਗੇ ਤਥਾਸਤੁ ਹੋਰ ਕੁਛ ਮੰਗ ਵਾਹ ਜੇ ਸਿੱਖ ਕਾਲ ਨਾ ਕਾਲਦਾ ਹੈ ਤਾਂ ਗੁਰੂ ਕਿਤਨੀਆਂ ਦਾਤਾਂ ਖਾਲਸਾ ਜੀ ਗੁਰੂ ਘਰ ਦੀ ਸੇਵਾ ਕਾਲ ਨਾ ਕਾਲੀ ਹੋਈ ਕਦੇ ਵੀ ਸਹਿ ਭਾਈ ਮੰਜ ਹੋਰ ਕੁਛ ਮੰਗ ਤਾਂ ਭਾਈ ਮੰਜ ਨੇ ਅੰਤੁਜ ਕਿਹਾ ਪਾਤਸ਼ਾਹ ਸਿੱਖੀ ਦੀ ਕਾਲ ਬੜੀ ਕਰਨੀ ਹੈ ਸਿੱਖੀ ਦੀ ਕਾਲ ਬੜੀ ਔਖੀ ਹੈ ਆ ਬਖਸ਼ਿਸ਼ ਕਰੋ ਸਾਰੀਆਂ ਸੰਗਤਾਂ ਵਾਸਤੇ ਇਹਨੂੰ ਜਰਾ ਸੁਖਾਲਾ ਕਰ ਦਿਓ ਕੋਸਰੀ ਵਾਸਤੇ ਸੁਖਾਲਾ ਕਰ ਬੜੀ ਕਰਨੀ ਕਾਲ ਹੈ ਲੋਕ ਕੁਟੁੰਬ ਸਭ ਹੂੰ ਤੇ ਤੋਰੇ ਤਬ ਆਪਨ ਬੇਟੀ ਆਵੇ ਹਜ਼ੂਰ ਪ੍ਰਸੰਨ ਭਾਈ ਮੰਗ ਦੀ ਜਿਹੜੀ ਮੰਗ ਸੀ ਉਹ ਸਾਰੀਆਂ ਸੰਗਤਾਂ ਵਾਸਤੇ ਸੀ ਤਾਂ ਸਾਹਿਬਾਂ ਨੇ ਕਿਹਾ ਪਾਤਸ਼ਾਹ ਹਜ਼ੂਰ ਕਹਿਣ ਲੱਗੇ ਭਾਈ ਮੰਗ ਠੀਕ ਹੈ ਪਰ ਇੱਕ ਗੱਲ ਸਮਝ ਲੈ ਪਾਤਸ਼ਾਹ ਸੋਝੀ ਪਾਓ ਹਜ਼ੂਰ ਕਹਿਣ ਲੱਗੇ ਭਾਈ ਮੰਗ ਜੇ ਸੋਨੇ ਵਿੱਚ ਖੋਟ ਹੋਵੇ ਤਾਂ ਕਸਵੱਟੀ ਤੇ ਪਰਖੀਏ ਆਖੋ ਤੇਰੀ ਵਾਰੀ ਸੋਨੇ ਦੀ ਜਿਹੜੀ ਖੋਟ ਹੈ ਉਹਨੂੰ ਕਸਵੱਟੀ ਤੇ ਪਰਖੀਦਾ ਹੈ ਤੇ ਉਸ ਖੋਟ ਨੂੰ ਕੱਢਣ ਵਾਸਤੇ ਸੋਨੇ ਨੂੰ ਅੱਗ ਵਿੱਚ ਪਾਈਦਾ ਹੈ ਆਖੋ ਤੇਰੀ ਵਾਰੀ ਖੋਟ ਨੂੰ ਕੱਢਣ ਵਾਸਤੇ ਅੱਗ ਵਿੱਚ ਪਾਈਦਾ ਹੈ ਅੱਗ ਵਿੱਚ ਕਿਉਂ ਪਾਈਏ ਉਹਦੀ ਖੋਟ ਨਿਕਲ ਜਾਂਦੀ ਹੈ ਸ਼ੁੱਧ ਹੋ ਜਾਂਦਾ ਹੈ ਹਜ਼ੂਰ ਕਹਿਣ ਲੱਗੇ ਭਾਈ ਮੰਜੀ ਕਿਉਂਕਿ ਸਿੱਖ ਨੇ ਉਸ ਵਾਹਿਗੁਰੂ ਦੇ ਨਾਲ ਲੀਨ ਹੋਣਾ ਹੈ ਤਾਂ ਇਸ ਵਾਸਤੇ ਭਾਈ ਮੰਜੀ ਜਿਸ ਤਰ੍ਹਾਂ ਸੋਨੇ ਦੀ ਮੈਲ ਕੱਢਣ ਵਾਸਤੇ ਇਹ ਕੁਝ ਕਰਨਾ ਪੈਂਦਾ ਹੈ ਤਾਂ ਸਿੱਖ ਨੂੰ ਵੀ ਇਹ ਪੜ੍ਹਾਈ ਪੜ੍ਹਨੀ ਪੈਂਦੀ ਹੈ ਪਰ ਜਿਸ ਤਰ੍ਹਾਂ ਸੋਨੇ ਨੂੰ ਮਹਿਸੂਸ ਨਹੀਂ ਹੁੰਦਾ ਇਸੇ ਤਰ੍ਹਾਂ ਪਿਆਰ ਵਾਲੇ ਇਹਨੂੰ ਮਹਿਸੂਸ ਨਹੀਂ ਕਰਦੇ ਹਨ ਕੁਝ ਨਹੀਂ ਭਾਈ ਮੰਜੀ ਨਿਹਾਲ ਤਾਂ ਉਸ ਵੇਲੇ ਸਾਹਿਬਾਂ ਨੇ ਇਸ ਵੇਲੇ ਭਾਈ ਮੰਜ ਨੇ ਮੱਥਾ ਟੇਕਿਆ ਤੇ ਸਾਹਿਬਾਂ ਨੇ ਬਖਸ਼ਿਸ਼ ਕੀਤੀ ਮੰਜ

ਸਮਝ ਆਪ ਤਰ ਗਿਆ ਆਈ ਮਨ ਕਿਆ ਨੂੰ ਤਾਰਨ ਵਾਲਾ ਬਣ ਗਿਆ ਖੁਸਰੀ ਸਾਹਿਬਾਂ ਨੂੰ ਬਖਸ਼ ਪ੍ਰਾਪਤ ਕਰਕੇ ਫਿਰ ਭਾਈ ਮਨ ਤੁਰ ਪਿਆ ਉਸ ਪਿੰਡ ਪਹੁੰਚਿਆ ਜਿੱਥੇ ਦੇ ਘਰ ਵਾਲੀ ਪਰ ਭਾਈ ਮਨ ਦੀ ਸਾਰ ਲੋਕਾਂ ਚ ਬੜੀ ਉਸਤਤ ਬੜਾ ਸਤਿਕਾਰ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਪਿੰਡ ਪਹੁੰਚਿਆ ਤੇ ਪਿਆਰੀ ਸਾਸ ਸੰਗਤ ਇਹ ਸਾਰਾ ਪਿੰਡ ਜੋ ਕਬਰਾਂ ਨੂੰ ਪੂਜਦਾ ਸੀ ਗੁਰੂ ਕਾ ਸਿੱਖ ਬਣਿਆ ਖੁਸਰੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਭਾਈ ਮੰਝ ਨੇ ਜਿੱਥੇ ਨਿਵਾਸ ਕੀਤਾ ਇਸ ਪਿੰਡ ਦਾ ਨਾਮ ਕੰਗ ਮਾਈ ਇਹ ਪਿੰਡ ਦਾ ਨਾਮ ਇੱਥੇ ਹੀ ਫਿਰ ਭਾਈ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣਾਇਆ ਤੇ ਸਾਰੇ ਇਲਾਕੇ ਚ ਸਿੱਖੀ ਦਾ ਪ੍ਰਚਾਰ ਕੀਤਾ ਭਾਈ ਮੰਝ ਜਾਂ ਮੰਝ ਇਹ ਰਾਜਪੂਤਾਂ ਦੀ ਗੋਤ ਪਰ ਹਕੀਕਤ ਚ ਭਾਈ ਮੰਝ ਦਾ ਨਾਮ ਸੀ ਭਾਈ ਤੀਰਥ ਕਿਉਂਕਿ ਗੁਰੂ ਘਰ ਚ ਬਹੁਤ ਸਾਰੇ ਸਿੱਖ ਸਨ ਜਿਹਨਾਂ ਦਾ ਨਾਮ ਭਾਈ ਤੀਰਥਾ ਸੀ ਤੋ ਸਾਹਿਬਾਂ ਨੇ ਫਿਰ ਭਾਈ ਮੰਝ ਦਾ ਨਾਮ ਮੰਝ ਹੀ ਰਹਿਣ ਦਿੱਤਾ ਆਖੋ ਸ੍ਰੀ ਵਾਲੀ ਫਿਰ ਭਾਈ ਮੰਝ ਸਾਰੇ ਦੁਆਬੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਪਰ ਕਿਸ ਤਰ੍ਹਾਂ ਕੀਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼ ਆਪਣੇ ਅੰਦਰ ਸਿੱਖੀ ਦਾ ਦੀਵਾ ਜਲਾਇਆ ਕਿਸਨੇ ਗੁਰੂ ਦੇ ਫਿਰ ਉਹ ਸਿੱਖੀ ਦੀ ਜੋਤ ਘਰ ਘਰ ਦੇ ਵਿੱਚ ਜਾ ਕੇ ਦਿੱਤੀ ਤੇ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਨਾਲ ਜੋੜ ਕੇ ਤੇ ਜਾਗਦੀ ਜੋਤ ਦੀ ਪੂਜਾ ਭਾਈ ਮੰਝ ਦੇ ਜਿੱਥੇ ਭਾਈ ਮੰਝ ਜਾਂਦਾ ਗੁਰੂ ਦੀਆਂ ਬਰਕਤਾਂ ਨਾਲ ਜਾਂਦੀ ਫਿਰ ਸਾਹਿਬ ਜੀ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਇਸ ਪਿੰਡ ਵਿੱਚ ਆਏ ਹੁਣ ਵੀ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ ਪੰਜੇ ਪਾਤਸ਼ਾਹ ਦੀ ਯਾਦ ਵਿੱਚ ਤੇ ਭਾਈ ਮੰਝ ਦੀ ਸਮਾਧ ਵੀ ਉੱਥੇ ਤੇ ਅੱਜ ਵੀ ਗੁਰੂ ਤੇ ਸਿੱਖ ਉਸ ਸਥਾਨ ਤੇ ਇਲਾਕੇ ਦੀਆਂ ਸੰਗਤਾਂ ਭਾਈ ਮੰਝ ਦੀ ਜੋ ਅਮਰ ਯਾਦ ਹੈ ਉਹਨੂੰ ਪ੍ਰਾਪਤ ਕਰਦੀਆਂ ਹਨ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੋਹਣੀ ਯਾਦ ਮਨਾ ਕੇ ਗੁਰੂ ਦੇ ਉਪਕਾਰਾਂ ਨੂੰ ਗੁਰੂ ਦੇ ਹੁਕਮਾਂ ਨੂੰ ਗੁਰੂ ਕਾ ਜਸ ਕਰਕੇ ਆਪਣਾ ਜੀਵਨ ਸਫਲੇ ਕਰਦੇ ਕਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਆਪੋ ਪਿਆਰੀ ਗੁਰ ਜੈਸਾ ਨਾਹੀਂ ਖੋਦੇ ਇਹ ਦਾਤਾ ਗੁਰੂ ਤੋਂ ਇਹ ਬਖਸ਼ਿਸ਼ਾਂ ਗੁਰੂ ਤੋਂ ਪੂਰੇ ਗੁਰੂ ਤੋਂ ਪੂਰਾ ਗੁਰੂ ਕੌਣ ਪਿਆਰ ਨਾਲ ਆਖੋ ਧੰਨ ਗੁਰੂ ਆਪ ਵੀ ਦੂਰ ਨੇੜੇ ਤੋਂ ਚੱਲ ਕੇ ਤੁਸੀਂ ਵੀ ਘਰ ਨਾ ਕਰਦੇ ਪਿਆਰੀ ਸਾਧ ਸੰਗਤ ਸਿੱਖੀ ਵਿੱਚ ਕਈ ਵਾਰੀ ਘਰ ਨਾ ਵੀ ਕਰ ਲੈਂਦੇ ਉਹਨਾਂ ਕਾਰਨਾਂ ਦਾ ਰਿਜ਼ਲਟ ਸੁੱਖ ਹੁੰਦਾ ਹੈ ਉਹਨਾਂ ਕਾਰਨਾਂ ਦੇ ਵਿੱਚ ਮਾਲਕ ਦੀ ਬਖਸ਼ਿਸ਼ ਆਉਂਦੀ ਹੈ ਜੋ ਆਪ ਪ੍ਰਾਪਤ ਕਰ ਰਹੇ ਹੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਹੋ ਸ਼ਹੀਦਾਂ ਦੇ ਸਰਤਾਜ ਗੁਰੂ ਦੇ ਉਪਕਾਰਾਂ ਨੂੰ ਆਪ ਸ਼ਰਨ ਕਰ ਰਹੇ ਹੋ ਤੋ ਆਪ ਕਰੋ ਅਰਦਾਸ ਪਾਤਸ਼ਾਹ ਜਿਸ ਤਰ੍ਹਾਂ ਭਾਈ ਮੰਝ ਦੀਆਂ ਚੋਲੀਆਂ ਪਾਈਆਂ ਅਸੀਂ ਵੀ ਤੇਰੇ ਸਿੱਖਾਂ ਦੇਸਾਂ ਵਿੱਚੋਂ ਵਿਦੇਸਾਂ ਵਿੱਚ ਆ ਕੇ ਤੇਰੇ ਉਸ ਵਿੱਚ ਆਏ ਹਾਂ ਸਾਡੇ ਅੰਦਰ ਹੀ ਉਹ ਪਿਆਰ ਦੀ ਜੋਤੀ ਜਗਾ ਦੇ ਸਾਡੇ ਅੰਦਰ ਹੀ ਉਹ ਨਾਮ ਦਾ ਦੀਵਾ ਜਲਾ ਦੇ ਸਾਡੇ ਅੰਦਰ ਹੀ ਸਿੱਖੀ ਦਾ ਬੂਟਾ ਪ੍ਰਗਟ ਕਰ ਦੇ ਤਾਂ ਜੋ ਇਸ ਪਿਆਰ ਦੀ ਜੋਤੀ

0: ਦਰਬਾਰ ਸਾਹਿਬ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ, ਆਪ ਧੰਨੋ ਪਿਆਰੀ ਸਾਜ ਸੰਗਤ, ਜੋ ਸਾਹਿਬਾਂ ਦੀ ਹਜ਼ੂਰੀ ਪ੍ਰਬੰਧਕਾਂ ਨੇ ਜੋ ਸੁੰਦਰ ਪ੍ਰੋਗਰਾਮ ਬਣਾਏ ਹਨ ਤੇ ਸੇਵਕਾਂ ਨੂੰ ਹੁਕਮ ਕੀਤਾ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ, ਆਪ ਵੀ ਆ ਕੇ ਜੁੜਦੇ ਤੋ ਆਪ ਪਿਆਰੀ ਸਾਜ ਸੰਗਤ, ਕੱਲ ਅੰਮ੍ਰਿਤ ਵੇਲੇ ਦਾ ਕੀਰਤਨ ਇੱਥੇ ਹੋਵੇਗਾ 5:30 ਤੋਂ 6:30 ਵਜੇ ਤੱਕ। ਉਸ ਤੋਂ ਉਪਰੰਤ ਜਿਸ ਤਰ੍ਹਾਂ ਸਕੱਤਰ ਸਾਹਿਬ ਜੀ ਹੋਰਾਂ ਨੇ, ਗੁਰਮੁਖਾਂ ਨੇ ਕੱਲ ਪ੍ਰੋਗਰਾਮ ਸੁਣਾਇਆ ਸੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਰਪੁਰਬ ਮਨਾਉਂਦੇ ਆ ਸਾਰਾ ਵੀਕ ਹੀ। ਗੁਰਪੁਰਬ ਮਨਾਉਣ ਦਾ ਮਤਲਬ ਹੈ ਗੁਰੂ ਦੀ ਯਾਦ ਚ ਬਹਿਣਾ ਤੇ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਇੱਥੇ ਆਰੰਭ ਹੋਣਗੇ ਤੇ ਗੁਰਮੁਖਾਂ ਨੇ, ਪ੍ਰਬੰਧਕਾਂ ਨੇ ਯਤਨ ਕੀਤਾ ਹੈ ਕਿ ਜੋ ਇਹ ਕੀਰਤਨ ਦੀ ਲੜੀ ਚੱਲ ਰਹੀ ਹੈ, ਜਿਸ ਲੜੀ ਦੇ ਤਾਰ ਚ ਤੁਹਾਡਾ ਮਨ ਪਰੋਚਾ ਹੋਇਆ ਹੈ, ਇਹ ਇਸੇ ਤਰ੍ਹਾਂ ਚਲਦੀ ਰਹੇ। ਉਹ ਆਪ ਜੀ ਨੂੰ ਸੈਕਟਰੀ ਸਾਹਿਬ ਸਾਰਾ ਪ੍ਰੋਗਰਾਮ ਸ਼ਰਮ ਕਰਾਂਗੇ। ਆਓ ਗੁਰੂ ਦੇ ਧੰਨਵਾਦ ਕਰੋ, ਜਿਵੇਂ ਭਾਈ ਮੰਗ ਦੀਆਂ ਝੋਲੀਆਂ ਭਰੀਆਂ, ਗੁਰੂ ਨੇ ਤੁਹਾਨੂੰ ਵੀ ਪਿਆਰ ਬਖਸ਼ਿਆ ਹੈ। ਉਹ ਸ਼ਬਦ ਦੀ ਤੁਕੇ ਜਿਨ ਗੁਰ ਸੇਵਿਆ ਤਿਸ ਪਾਉ ਨਾ ਵਿਆਪੇ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ, ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ। ਗੁਰਪੁਰਬ ਮਨਾਉਂਦਿਆਂ ਗੁਰੂ ਘਰ ਦੀ ਸੇਵਾ ਤਨ ਮਨ ਧਨ ਦੇ ਨਾਲ, ਕਿਉਂਕਿ ਇਹ ਮਹਾਨ ਜਗ ਜੋ ਹੈ ਇਹਦੇ ਵਿੱਚ ਸਾਰਿਆਂ ਦੀ ਹਾਜ਼ਰੀ ਤਨ ਦੀ ਵੀ ਲੱਗਣੀ ਚਾਹੀਦੀ ਹੈ ਤੇ ਮਨ ਦੀ ਵੀ। ਤੇ ਜੋ ਗੁਰੂ ਨੇ ਧਨ ਬਖਸ਼ਿਆ ਹੈ ਉਹਨੂੰ ਪਵਿੱਤਰ ਕਰਨ ਵਾਸਤੇ ਭਾਈ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ। ਅਨੰਦ ਸਾਹਿਬ ਦਾ ਪਾਠ ਸਾਰੇ ਮਿਲ ਕੇ ਕਰੀਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ, ਪੁਲਟ ਦੀ ਖਿਮਾ, ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਸੇਵਾ ਜੀ।
1: ਉਸਨੇ ਕਹਿਣ ਲੱਗੇ, ਮੈਂ ਕਿਹਾ ਵੀ ਸਿੱਧਾ ਵਾਰਸਾ ਲੈਣ, ਕਹਿਣ ਲੱਗੇ ਵੀ ਪਿਤਾ ਜੀ ਥੋੜਾ ਸਮਾਂ ਇੱਥੇ ਹੈ। ਅਰਦਾਸ ਨੇ ਸੋਚਿਆ ਵੀ ਇੱਥੇ ਵੀ ਗੁਰੂ ਦੀਆਂ ਸੰਗਤਾਂ ਹਨ, ਜੋ ਪ੍ਰੋਗਰਾਮ ਬਣ ਗਿਆ ਉਹ ਨਿਭਾਈ ਤੁਹਾਡੇ ਪਿਆਰ ਵਾਲਿਆਂ ਦੇ ਪਹਿਲੇ ਤੋਂ ਸਮਝਦੇ ਰਹੇ ਛੇਤੀ ਆਓ। ਥੋੜੇ ਦਿਨ ਹੋਏ ਗੁਰੂ ਧਰਮ ਵਰਸਾਇਆ, ਸਤਾ ਰਿਕਵਾਸ ਕਰੀ, ਟੈਲੀਫੋਨ ਕੀਤਾ, ਕਹਿਣ ਲੱਗੇ ਕਦੋਂ ਆ ਰਹੇ ਹੋ ਦੱਸਿਆ। ਕਹਿਣ ਲੱਗੇ ਫਿਰ ਕਿਸ ਤਰ੍ਹਾਂ ਆਓਗੇ, ਮੈਂ ਕਿਹਾ ਜਿਸ ਤਰ੍ਹਾਂ ਹੁਕਮ ਕਰੋ। ਕਹਿਣ ਲੱਗੇ ਹੁਕਮ ਵਾਹਿਗੁਰੂ ਦਾ ਹੈ ਤੇ ਮੈਂ ਲੈਣ ਵਾਸਤੇ ਆਵਾਂਗਾ, ਮੈਂ ਆਵਾਂਗਾ ਤੇ ਤੁਹਾਨੂੰ ਵਾਪਸ ਆ ਲਈਆਂ ਸੰਗਤਾਂ ਦੀ ਪੈਰੀ ਪਹੁੰਚੇ। ਅੱਜ ਹੀ ਦੁਪਹਿਰ ਨੂੰ ਇੱਥੇ ਪਹੁੰਚੇ ਹਾਂ ਪੈਰੀ ਸਤਾਰ ਸਿੰਘ ਦਾ ਗੁਰੂ ਦਰਬਾਰ ਸਾਹਿਬ ਹੋਏ ਸਤਾਰ ਜਰਨੈਲ ਸਿੰਘ ਜੀ ਖੇੜਾ ਸਾਹਿਬ, ਉਹਨਾਂ ਦੇ ਪਰਿਵਾਰ ਦੇ ਉੱਤੇ ਜੋ ਮਹਾਨ ਗੁਰੂ ਦੀ ਬਖਸ਼ਿਸ਼ ਹੈ ਆਪ ਸਾਰੇ ਜਾਣਦੇ ਹੋ। ਇਸ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਤੇ ਪਿਆਰ ਕਰਦੇ ਹਨ, ਉਹਨਾਂ ਦੇ ਗ੍ਰਹਿ ਵਿਖੇ ਇਸ ਦੇਵਤਾ ਦਾ ਉਤਾਰਾ ਹੋਇਆ ਹੈ। ਤਾਂ ਪਿਆਰੀ ਸਾਧ ਸੰਗਤ, ਮੇਰਾ ਰੋਮ ਰੋਮ ਖੁਸ਼ ਹੋ ਰਿਹਾ ਹੈ, ਅੱਜ 2 ਸਾਲਾਂ ਤੋਂ ਬਾਅਦ ਬਾਲ ਸਾਹਿਬ ਦੀਆਂ ਸੰਗਤਾਂ ਦੇ ਪਰਮ ਹਿਤੂਆਂ ਦੇ ਦਰਸ਼ਨ ਕਰਕੇ ਇੱਕ ਬੜਾ ਪ੍ਰਸੰਨ ਹੋਇਆ ਹੈ ਤੇ ਨਾਲ ਹੀ ਬੜੀ ਖੁਸ਼ੀ ਹੈ। ਗੁਰੂ ਦਰਬਾਰ ਸਾਹਿਬ ਹੋਏ ਸਤਾਰ ਸਾਹਿਬ, ਸਤਾਰ ਭਗਵਾਨ ਸਿੰਘ ਜੀ ਦਿੱਲੀ ਸਾਹਿਬ, ਇਹ ਵੀ ਪਰਿਵਾਰ ਬਣੀਆਂ ਸਾਰੇ ਗੁਰਮੁਖ ਗੁਰੂ ਦੀਆਂ ਪਹਿਰਾਂ। ਤਾਂ ਇਹ ਮੇਰੋ ਵੀ ਤੋਂ ਬੜਾ ਪੁਰਾਣਾ ਪਿਆਰ ਇਸ ਗੁਰਮੁਖ ਪਰਿਵਾਰ ਦੇ ਨਾਲ ਹੈ, ਜਦ ਆਈਏ ਬੜਾ ਪਿਆਰ ਦੇ ਹਨ। ਉਹਨਾਂ ਦੇ ਦਰਸ਼ਨ ਹੋਏ ਤਾਂ ਬੜੀ ਖੁਸ਼ੀ ਦੀ ਖਬਰ ਉਹਨਾਂ ਨੇ ਸੁਣਾਈ, ਗੁਰੂ ਨੇ ਕਿਰਪਾ ਕੀਤੀ, ਉਹਨਾਂ ਨੇ ਧਾਰ, ਗੁਰੂ ਨੇ ਪੋਤੇ ਦੀ ਦਾਤ ਪੋਤੇ ਦੀ ਦਾਤ ਕੋਈ ਬੱਚੇ ਸਾਰੇ ਹਨ, ਉਸ ਮਾਲਕ ਦੀਆਂ ਦਾਤਾਂ ਹਨ, ਇਹ ਉਸ ਮਾਲਕ ਦੀਆਂ ਸਾਰੀਆਂ ਚੀਜ਼ਾਂ ਹਨ। ਔਰ ਫਿਰ ਅੱਜ ਉਸ ਹੋਰ ਹਾਰ ਬੱਚੀ ਦਾ ਨਾਮ ਵੀ ਰੱਖਣਾ ਹੈ, ਗੁਰਮੁਖ ਪਰਿਵਾਰ ਸਾਰਾ ਜੁੜਿਆ ਹੈ। ਉਹ ਕਹਿਰੀ ਸਾਧ ਸੰਗਤ, ਬੜੀ ਮਹਾਨ ਖੁਸ਼ੀ ਹੈ, ਉਹ ਬੱਚੇ ਵੀ ਧੰਨ ਜੋ ਗੁਰਮੁਖ ਘਰਾਂ ਵਿੱਚ ਜਿਨ੍ਹਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦੇ ਇਸ ਸੋਹਣੇ ਸੰਸਕਾਰਾਂ ਤੇ ਗੁਰੂ ਦੀਆਂ ਯਾਦਾਂ, ਗੁਰੂ ਘਰ ਦਾ ਪਿਆਰ, ਗੁਰੂ ਕੇ ਕੀਰਤਨੀਏ ਕੀਰਤਨ ਤੇ ਗੁਰੂ ਘਰ ਦੀਆਂ ਸੇਵਾ ਹੁੰਦੀਆਂ ਹਨ। ਤੋ ਆਓ ਕਹਿਰੀ ਸਾਧ ਸੰਗਤ, ਸਮਾਂ ਹੋਇਆ ਹੈ ਹੁਣ ਭਾਈ ਗੋਪਾਲਾ ਜਿਸ ਤਰ੍ਹਾਂ ਗੁਰੂ ਕੇ ਸ਼ੁਕਰਾਨੇ ਅਦਾ ਕਰ ਰਿਹਾ ਹੈ, ਆਪਾਂ ਵੀ ਕਰੀਏ, ਤੁਹਾਨੂੰ ਵੀ ਦਾਤ ਮਿਲੀ ਹੈ। ਤੋ ਅੱਗੇ ਵਾਸਤੇ ਆਓ ਕਹਿਰੀ ਸਾਧ ਸੰਗਤ, ਪ੍ਰਬੰਧਕਾਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਜੋ ਇਹ ਪ੍ਰੋਗਰਾਮ ਬਣਾਇਆ ਹੈ, ਤੁਹਾਡੇ ਸਹਿਯੋਗ ਸੇਵਕ ਨੂੰ ਹੁਕਮ ਕੀਤਾ ਹੈ। ਤਾਂ 1 ਵੀਕ ਦਾ ਪ੍ਰੋਗਰਾਮ ਇਸ ਗੁਰਦੁਆਰਾ ਸਾਹਿਬ ਵਿੱਚ ਹੈ ਤੇ ਨਾਲ ਹੀ ਮੈਨੂੰ ਰਾਤੀ ਮਾਸਟਰ ਸਾਹਿਬ ਹੋਰਾਂ ਨੇ ਦਰਬਾਰ ਸਿੰਘ ਰਾਏ ਟੈਲੀਫੋਨ ਕੀਤਾ ਸੀ ਕਿ ਇਸ ਗੁਰਦੁਆਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਦਾ ਗੁਰਪੁਰਬ ਮਨਾਇਆ ਗਿਆ। ਸਾਰਾ ਵੀਕ ਇੱਥੇ ਕੀਰਤਨ ਹੋਵੇਗਾ ਤੇ ਆਓ ਉਸ ਮਹਾਨ ਸ਼ਹੀਦਾਂ ਦੇ ਬਾਣੀ ਗੁਰੂ ਦੇ ਉਪਕਾਰਾਂ ਨੂੰ ਸੁਣੀਏ, ਰੱਬੀ ਬਾਣੀ ਦਾ ਕੀਰਤਨ ਸੁਣੋ। ਹਾਂਜੀ, ਕਹਾਣੀਆਂ ਬਾਬਾਣੀਆਂ ਪੁੱਤ ਇਸ ਤਰ੍ਹਾਂ ਗੁਰੂ ਨੇ ਸਾਡੇ ਤੇ ਉਪਕਾਰ ਕੀਤੇ। ਸਾਰੇ ਵੀਕ ਗੁਰੂ ਦਾ ਜਸ ਹੋਵੇਗਾ ਤੋ ਮੈਂ ਅਰਦਾਸ ਕਰਾਂਗਾ। ਮੈਨੂੰ ਆਸ ਵੀ ਹੈ ਜਿੱਥੇ ਦਾਸ ਹਜ਼ਾਰਾਂ ਵੀ ਲੈ ਤੋਂ ਤੁਹਾਡੇ ਪਿਆਰ ਦੇ ਅਨੁਸਾਰ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ, ਉੱਥੇ ਤੁਸੀਂ ਵੀ ਸਰਬਤ ਮਾਰੇ ਆਏ ਹੋ ਕੇ ਸਮੇਂ ਅਨੁਸਾਰ ਆ ਕੇ ਜਿਹੜਾ ਕੀਰਤਨ ਦਾ ਨਾਮ ਤੇ ਉਸ ਮਹਾਨ ਸ਼ਹੀਦ ਗੁਰੂ ਨੂੰ ਆਪਣੀ ਪਿਆਰ ਸ਼ਰਧਾਂਜਲੀ ਦੇ ਕੇ ਤੇ ਉਸ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿਸ ਗੁਰੂ ਨੇ ਸਾਡੇ ਉੱਤੇ ਕਿਤਨੇ ਮਹਾਨ ਉਪਕਾਰ ਕੀਤੇ ਹਨ। ਇਸ ਤਰ੍ਹਾਂ ਉਹ ਆਉਂਦੇ ਪ੍ਰੋਗਰਾਮਾਂ ਦਾ ਕੁਛ ਬੁੱਧੀ ਅਨੁਸਾਰ ਬੇਨਤੀਆਂ ਕਰਦਾ ਰਹੇਗਾ। ਆਸਾਨ ਸੁਹੰਦਾ ਦਿਸ ਲਗੇ ਜਿਸ ਮਨ ਹਾਰੇ, ਇਸੇ ਤਰ੍ਹਾਂ ਜੁੜਿਆ ਜੀ ਗੁਰੂ ਨਾਲ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਹੋ ਹਾਂ ਕੁਰਬਾਨ ਜਾਈ ਤੇਰੇ ਨਾਲ ਹੈ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ, ਬਖਸ਼ਿਸ਼ ਦਾ ਬੂਹਾ ਖੁੱਲ ਗਿਆ ਹੈ ਤੇ ਹੋਵੇਗਾ ਸਾਰਾ ਵੀ ਕੀਰਤਨ ਤੇ ਆਓ ਪਾਗਾਂ ਵਾਲਿਓ ਇਸ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੋ। ਸ਼ਬਦ ਦੀ ਅਕੀਲ ਕਰਕੇ ਆਓ ਕੀਰਤਨ ਦੀ ਸਮਾਪਤੀ ਸਾਰੇ

ਜੋ ਪੌਂਟਾ ਸਾਹਿਬ ਦੀ ਧਰਤੀ ਦੇ ਵਿਖੇ ਇਹ ਪੰਘਾਣੀ ਦੇ ਯੁੱਧ ਨੂੰ ਫਤਿਹ ਕੀਤਾ, ਜਿੱਤ ਪ੍ਰਾਪਤ ਹੋਈ ਤੇ ਅਕਾਲ ਪੁਰਖ ਮਹਾਰਾਜ ਦਾ ਸ਼ੁਕਰਾਨਾ ਕੀਤਾ, ਹਉਮੈ ਨਹੀਂ ਕੀਤੀ। ਸ਼ੁਕਰਗੁਜ਼ਾਰ ਕਰਦਿਆਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਬੜਾ ਸੁੰਦਰ ਸ਼ਬਦ ਗਾਇਣ ਕੀਤਾ।

ਪੰਜ ਜਿਹੜੇ ਸ਼ਹੀਦ ਹੋ ਗਏ ਨਾ, ਲੱਖੇ ਸ਼ਾਹ, ਸ਼ਾਹ ਸੰਗਰਾਮ, ਮਾਹਰੀ ਚੰਦ, ਗੁਲਾਬ ਚੰਦ, ਲਾਲ ਚੰਦ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਭਰਾ, ਬੀਬੀ ਵੀਰੋ ਦੇ ਪੁੱਤਰ, ਇਹ ਭੰਗਾਣੀ ਦੇ ਯੁੱਧ ਅੰਦਰ ਸ਼ਹੀਦ ਹੋਏ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਜੰਗੇ ਮੈਦਾਨ ਅੰਦਰ ਉਤਰੇ ਜਦੋਂ ਹਰੀ ਚੰਦ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਿਸ਼ਾਨਾ ਬਣ ਕੇ ਤੀਰ ਮਾਰਿਆ। ਇੱਕ ਤੀਰ ਮਾਰਿਆ ਪਾਸੋਂ ਲੰਘ ਗਿਆ, ਦੂਜਾ ਤੀਰ ਮਾਰਿਆ ਕੰਨ ਦੇ ਕੋਲੋਂ ਲੰਘ ਗਿਆ, ਤੀਜਾ ਤੀਰ ਮਾਰਿਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੰਨੀ ਹੋਈ ਪੇਟੀ ਵਿਚ ਵੱਜਿਆ, ਪਰ ਪੇਟੀ ਪਾਰ ਨਾ ਕਰ ਸਕਿਆ। ਛੋਟੀ ਜੀ ਚੁੰਝ ਜਿਹੜੀ ਸੀ ਨਾ ਥੋੜੀ ਚੁਭੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਤੇ ਕਹਿਣ ਲੱਗੇ ਵੀ ਘਾਉ ਨੀ ਆਇਆ, ਜ਼ਖਮ ਨੀ ਹੋਇਆ। ਤੇ ਜਦੋਂ ਇਹ ਚੁਭੀ ਚਿੰਚ ਚਰਮੰਗ ਕਛ ਘਾਏ ਨਾ ਆਯੰਗ, ਕਲੰਗ ਕੇਵਲੰਗ ਜਾਣ ਦਾਸੰਗ ਬਚਾਇੰਗ, ਤੇ ਫਿਰ ਹੋਇਆ ਕੀ ਵੀ ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਮੈਨੂੰ ਰੋਸ ਆ ਗਿਆ। ਰੋਸ ਵਿਚ ਆ ਕੇ ਮੈਂ ਜੰਗੇ ਮੈਦਾਨ ਅੰਦਰ ਉਤਰਿਆ। ਦੁਸ਼ਮਣਾਂ ਦੀ ਵੀ ਤਾਰੀਫ ਕਰਦੇ ਨੇ ਤੇ ਆਪਣੇ ਸਿੰਘਾਂ ਦੀ ਤਾਰੀਫ ਕਰਦੇ ਹੋਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਨੂੰ ਫਿਰ ਰੋਸ ਆਇਆ। ਜਬਰ

ਸਾਹਿਬ ਗਰੀਬ ਨਵਾਜ ਨੇ ਦੁਸ਼ਮਣ ਦੇ 3 ਵਾਰਾਂ ਨੂੰ ਰੋਕਿਆ। 3 ਵਾਰ ਜਦੋਂ ਹੋ ਗਏ, ਗਰੀਬ ਨਵਾਜ ਕਹਿਣ ਲੱਗੇ ਵੀ ਹੁਣ ਸਾਵਧਾਨ ਹੋ ਜਾ, ਹੁਣ ਮੇਰੀ ਵਾਰੀ ਹੈ। ਤੇਰੇ ਮਨ ਦੀ ਤਮੰਨਾ ਕਿਤੇ ਦੂਜੀ ਰਹਿੰਦੀ ਨਾ ਰਵੇ ਕੋਈ, ਹੋਰ ਤੂੰ ਵਾਰ ਕਰਨਾ ਪ੍ਰਹਾਰ ਕਰਨਾ ਕਰ ਸਕਦਾ, ਪਰ ਤੇਰੀਆਂ 3 ਵਾਰਾਂ ਸੂਰਮੇ ਦੀਆਂ ਬਤੀਤ ਹੋ ਗਈਆਂ ਨੇ, ਹੁਣ ਮੇਰੀ ਵਾਰ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਤੀਰ ਗੜੀ ਤੋਂ ਫਿਰ ਇੱਕ ਤੀਰ ਚਲਾਇਆ ਤੇ ਹਰੀ ਚੰਦ ਦੇ ਘੋੜੇ ਨੂੰ ਵੱਜਾ, ਘਾਇਲ ਕਰਦਾ ਹੋਇਆ ਘੋੜਾ ਡਿੱਗ ਪਿਆ। ਹਰੀ ਚੰਦ ਨੂੰ ਦੂਜਾ ਤੀਰ ਮਾਰ ਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਦਾ ਦੀ ਨੀਂਦੇ

ਸੰਗੀਤ ਮਰ ਭਾਰ ਛੰਦ ਬਚਿੱਤਰ ਨਾਟਕ ਅੰਦਰ ਗਰੀਬ ਨੂੰ ਅੱਜ ਕਹਿੰਦੇ ਵੀ ਇਹ ਜਿਹੜੀ ਲੜਾਈ ਹੋਈ ਨਾ ਇਸ ਦੀ ਟਣਕਾਰ ਇਸ ਦੀਆਂ ਖੜਕਣ ਦੀਆਂ ਆਵਾਜ਼ਾਂ ਸਾਹਿਬ ਸੱਚੇ ਪਾਤਸ਼ਾਹ ਨੇ ਸੰਗੀਤ ਛੰਦ ਅੰਦਰ ਉਸ ਨੂੰ ਲਿਖਿਆ ਬੜਾ ਸੁੰਦਰ ਕਹਿੰਦੇ ਵੀ ਜਿਵੇਂ ਸੰਗੀਤ ਖੜਕਦਾ ਹੋਵੇ ਆਵਾਜ਼ ਆਉਂਦੀ ਹੋਵੇ ਮਰਦੰਗਾਂ ਵੱਜਦੀਆਂ ਹੋਣ ਛੈਣੇ ਵੱਜਦੇ ਹੋਣ ਇਹੋ ਆਵਾਜ਼ਾਂ ਆ ਰਹੀਆਂ ਸਨ ਜੰਗੇ ਮੈਦਾਨ ਅੰਦਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਲਿਖਦੇ ਨੇ।

0: ਉਹ ਕਦੇ ਦੁੱਖ ਦੇ ਅੰਦਰ ਨਹੀਂ ਆਉਂਦਾ, ਉਹਨੂੰ ਦੁੱਖ ਰੋਗ ਸੰਤਾਪ ਕੋਈ ਨਹੀਂ ਚਿੰਬੜਦਾ। ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਰਮਾਨ,
1: ਦਸਵੰਤ ਗੁਰੂ ਨਾ ਦੇਵਈ ਝੂਠ ਬੋਲ ਜੋ ਖਾਏ।
0: ਗੁਰਸਿੱਖ ਦਾ ਅਗਲਾ ਕਰਮ ਹੈ ਵੀ ਦਸਵੰਧ ਜਿਹੜੀ ਕਿਰਤ ਕਮਾਈ ਕਰਨੀ ਉਸ ਵਿੱਚੋਂ ਦਸਵਾਂ ਹਿੱਸਾ ਗੁਰੂ ਕੇ ਅਰਪਣ।

ਬੋਲਕ ਨਹੀਂ ਰੱਖਦਾ ਤੇ ਛਲ ਫਰੇਬ ਦਾ ਵਪਾਰ ਕਰਦਾ ਹੈ। ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਰਕ ਨਹੀਂ ਹਜ਼ਾਰਾਂ ਨਰਕ ਭੋਗਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ। ਇੱਥੋਂ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਾਈ ਨੰਦ ਲਾਲ ਮੇਰਾ ਗੁਰਸਿੱਖ ਦਸ ਨਹੁੰ ਦੀ ਕਿਰਤ ਕਰੇ, ਛਲ ਫਰੇਬ ਦਾ ਧਨ ਦੌਲਤ ਮੇਰੀ ਦਰਗਾਹ ਅੰਦਰ ਹਾਜ਼ਰ ਨਹੀਂ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗਾਹ ਚ

ਕੁੜੀਆਂ ਨੂੰ ਬਹੁਤਾ ਧਨ ਵੇਖ ਕੇ ਵਿਆਹ ਦੇਣਾ ਜਾਂ ਧਨ ਲੈ ਕੇ ਵੇਚ ਦੇਣਾ, ਵਿਆਹਣਾ ਨਾ ਵੇਚ ਦੇਣਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਖਾਂਦੇ ਹਨ ਐਸੇ ਮਾਤਾ ਪਿਤਾ, ਜਮਾਂ ਦੀ ਮਾਰ ਖਾਂਦੇ ਹਨ। ਮੇਰਾ ਗੁਰਸਿੱਖ ਇਹੋ ਜਿਹਾ ਨਹੀਂ ਹੋਏਗਾ ਭਾਈ ਨੰਦ ਲਾਲ ਜੀ। ਗੁਰਸਿੱਖ ਦੀਆਂ ਨਿਸ਼ਾਨੀਆਂ ਇਹ

ਹੁਣ ਗਰੀਬ ਨਵਾਜ ਨੇ ਗੁਰਸਿੱਖ ਦੀ ਰਹਿਤ ਦੱਸੀ ਹੈ। ਗੁਰੂ ਕੇ ਪਿਆਰੇ ਸਿੱਖੋ, ਗੁਰਸਿੱਖ ਦੀ ਰਹਿਤ ਇਹ ਹੈ ਭਈ ਉੱਠ ਕੇ ਪ੍ਰਭਾਤ ਵੇਲੇ ਪਰਮਾਤਮਾ ਦੇ ਨਾਲ ਹਿੱਤ ਲਾਉਣਾ, ਚਿੱਤ ਨਾਲ ਪਰਮਾਤਮਾ ਦਾ ਜਾਪ ਜਪਣਾ, ਜਿੰਨਾ ਵੀ ਜਪਣਾ, ਜਿੰਨਾ ਵੀ ਵਾਹਿਗੁਰੂ ਕਹਿਣਾ, ਹਿਰਦੇ ਦੇ ਨਾਲ ਕਹਿਣਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਗੁਰਸਿੱਖ ਰਹਿਤ ਸੁਣੋ ਹੇ ਮੀਤ, ਉੱਠ ਪ੍ਰਭਾਤ ਕਰੋ ਹਿਤ ਚੀਤ, ਵਾਹਿਗੁਰੂ ਗੁਰਮੰਤਰ ਸੋ ਜਾਪ, ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ, ਫਿਰ ਜਪਜੀ ਸਾਹਿਬ ਜਾਪ ਸਾਹਿਬ ਦਾ ਪਾਠ ਕਰਨਾ, ਸੰਧਿਆ ਸਮੇਂ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ, ਤੇ ਬਰਾਜਨ ਵੇਲੇ ਸੌਣ ਵੇਲੇ ਕੀਰਤਨ ਸੋਹਲਾ ਸਾਹਿਬ ਜੀ ਕੀ ਗੁਰਬਾਣੀ ਪੜ੍ਹ ਕੇ ਅਰਦਾਸ ਕਰਕੇ ਗਰੀਬ ਨਵਾਜ ਦੇ ਚਰਨਾਂ ਚ ਸਤਿਗੁਰੂ ਆਪ ਜੀ ਦੀ ਕਿਰਪਾ ਅਨੁਸਾਰ ਚਾਰ ਪੈਰ ਦਿੱਤੇ ਹੋਏ ਦਿਨ ਆਪ ਜੀ ਦੇ ਬਤੀਤ ਹੋ ਗਏ ਨੇ, ਚਾਰ ਪੈਰ ਰਾਤਰੀ ਆਈ ਏ ਸਤਿਗੁਰੂ, ਤੇਰੀ ਕਿਰਪਾ ਦੁਆਰਾ ਬਤੀਤ ਹੋਵੇ, ਤੇਰੇ ਹੀ ਦੀਦਾਰ ਹੋਣ, ਤੇਰੇ ਹੀ ਨਾਮ ਦਾ ਹਿਰਦੇ ਅੰਦਰ ਵਾਸਾ ਹੋਵੇ। ਗਰੀਬ ਨਵਾਜ ਸਾਹਿਬ ਸੱਚੇ ਫਰਮਾਨ

ਕੀਰਤਨ ਤੋਂ ਬਾਅਦ ਕਥਾ ਹੁੰਦੀ ਸੀ ਸ਼ਾਮ ਨੂੰ। ਅੱਜ ਵੀ ਪੰਜਾਬ ਦੀ ਧਰਤੀ ਦੇ ਉੱਪਰ ਕੀਰਤਨ ਤੋਂ ਉਪਰੰਤ ਕਥਾ ਹੁੰਦੀ ਹੈ, ਕਥਾ ਵੀ ਸੁਣਨੀ। ਜਿਹੜੇ ਇਹਨਾਂ ਨਿਯਮਾਂ ਦੇ ਧਾਰਨੀ ਹੋਣਗੇ ਉਹ ਸਿੱਖ ਅਮਰਾਪੁਰੀ ਦੇ ਅੰਦਰ ਨਿਵਾਸ ਕਰਨਗੇ, ਜਿੱਥੇ ਇੱਕ ਵਾਰ ਜਾ ਕੇ ਗੁਰੂ ਕਾ ਸਿੱਖ ਮੁਕਤ ਹੋ ਜਾਂਦਾ। ਸੱਚਖੰਡ ਜਿਸ ਦਾ ਨਾਮ ਹੈ, ਉੱਥੇ ਮੈਂ ਦਰਸ਼ਨ ਦੇਵਾਂਗਾ ਗੁਰੂ ਕੇ ਸਿੱਖ ਨੂੰ। ਜਿੱਥੇ ਮੇਰਾ ਨਿਵਾਸ, ਉੱਥੇ ਗੁਰੂ ਕੇ

ਬਈ ਖੰਡੇ ਕੀ ਪਹੁਲ ਛਕੇ, ਜਿੱਥੇ ਪੰਜ ਪਿਆਰੇ ਨਜ਼ਰ ਆਵਣ, ਅਮਰ ਸੰਚਾਰ ਦਾ ਪਤਾ ਲੱਗੇ, ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾ ਦੇਵੇ, ਖੰਡੇ ਕੀ ਪਹੁਲ ਛਕ ਕੇ ਆਪਣਾ ਜੀਵਨ ਬਤੀਤ ਕਰ ਲਵੇ, ਸਤਿਗੁਰ ਦੇ ਲੇਖੇ ਲਾ ਦੇਵੇ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਭਾਈ ਨੰਦ ਲਾਲ ਜੀ, ਇੱਕ ਇਨਸਾਨ ਦੇ ਅੰਦਰ ਐਸੀ ਗੱਲ ਆਉਂਦੀ ਜਿਸ ਨਾਲ ਇਨਸਾਨ ਗਿਰਾਵਟ

ਗੁਰੂ ਸਿੱਖਾਂ ਕੋਲ ਧਨ ਅਪਾਰ ਹੈ ਤੇ ਫਿਰ ਜਿਸ ਕੋਲ ਧਨ ਹੁੰਦਾ ਉਸ ਦੀ ਕੀਰਤੀ ਹੁੰਦੀ ਹੈ, ਜਸ ਹੁੰਦਾ ਹੈ। ਕੀਰਤੀ ਨੂੰ ਸੁਣ ਕੇ ਗੁਰੂ ਕਾ ਸਿੱਖ ਅਹੰਕਾਰ ਵਿੱਚ ਨਾ ਆਵੇ। ਸੁਖ ਗੁਰੂ ਨੇ ਦਿੱਤਾ ਹੈ, ਸੁਖ ਨੂੰ ਵੇਖ ਕੇ ਫੁੱਲਿਆ ਨਾ ਫਿਰੇ, ਔਗਣ ਨਾ ਕਰਨ ਲੱਗ ਜੇ। ਧਨ ਕੀਰਤ ਸੁਖ ਰਾਜ ਵਡਾਈ, ਯੁਵਤੀ ਜੁਤ ਸੁਤ ਵਿਦਿਆ ਬਹੁ ਭਾਈ। ਦੂਜੀ ਹੈ ਵਿਦਿਆ, ਵਿਦਿਆ ਪੜ੍ਹ ਕੇ ਵਿਚਾਰਵਾਨ ਵੱਡਾ ਹੋ ਜਾਂਦਾ, ਕਿਸੇ ਅਹੁਦੇ ਤੇ ਪਹੁੰਚ ਕੇ ਗੁਰੂ ਨਾ ਭੁੱਲ ਜਾਵੇ, ਕਿਸੇ ਅਹੁਦੇ ਤੇ ਚੰਗੇ ਤੇ ਪਹੁੰਚ ਕੇ ਗੁਰੂ ਕੀ ਸਿੱਖੀ ਨਾ ਭੁੱਲ ਜਾਵੇ। ਯੁਵਤੀ ਸੁਤ ਵਿਦਿਆ ਬਹੁ ਭਾਈ, ਇਹ ਸਭ ਦਾਤ ਗੁਰੂ ਕੀ ਜਾਣੇ। ਇਹ ਸਾਰੀਆਂ ਦੀਆਂ ਸਾਰੀਆਂ ਗੁਰੂ ਦੀਆਂ ਦਾਤਾਂ ਜਾਣੇ। ਦਾਤਾਂ ਜਾਣ ਕੇ ਮਨ ਅੰਦਰ ਰੰਚਕ ਮਾਤਰ ਵੀ ਅਭਿਮਾਨ ਨਾ ਆਵੇ, ਨਾ ਅਭਿਮਾਨ ਕਰੇ, ਨਾ ਹੰਕਾਰ ਕਰੇ। ਗਰੀਬ ਨੂੰ ਅਸਰ

ਇਹ ਗੱਲ ਨੀ ਵੀ ਕੇਵਲ ਗੁਰਸਿੱਖਾਂ ਵਾਸਤੇ ਹੀ ਨੇ, ਬਈ ਜਿਹੜੇ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਮੈਂ ਇਹਨਾਂ ਨੂੰ ਵਾਕ ਦਿੱਤੇ ਨੇ। ਮਤਾ ਤੁਹਾਡੇ ਮਨ ਅੰਦਰ ਕੋਈ ਖਿਆਲ ਆ ਜੇ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਨੀ ਕਰੜ ਮਰਿਆਦਾ ਦਿੱਤੀ, ਸਖਤ ਮਰਿਆਦਾ ਦਿੱਤੀ ਹੈ, ਇਸ ਕਰਕੇ ਮੈਂ ਆਪ ਜੀ ਨੂੰ ਆਪਣਾ ਵੀ ਇੱਕ ਵਚਨ ਦੱਸਣਾ ਜੋ ਮੇਰੇ ਪੂਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੈਨੂੰ ਬਚ

ਜਦੋਂ ਤੋਂ ਮੈਂ ਹੋਸ਼ ਸੰਭਾਲੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਵਿੱਤਰ ਵਾਕ ਮੈਨੂੰ ਦਿੱਤੇ, ਬੇਟਾ ਇਹ ਮੇਰੇ ਪੂਰੇ ਗੁਰੂ ਕੇ ਵਾਕ ਨੇ, ਬੱਚਾ ਅੱਜ ਮੈਂ ਤੈਨੂੰ ਇਹ ਵਾਕ ਦੇ ਰਹੇ ਹਾਂ ਕਿ ਪੁੱਤਰ ਇੱਕ ਪ੍ਰਣ ਤੂੰ ਮੇਰੇ ਨਾਲ ਕਰਨਾ ਹੈ, ਜਦ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਨੇ, ਜਦ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਨੇ, ਜੀਵਨ ਚੱਲ ਰਿਹਾ, ਤੇ ਆਪਣੀ ਧਰਮ ਪਤਨੀ ਨੂੰ ਧਰਮ ਪਤਨੀ ਦਾ ਰੂਪ ਜਾਣਨਾ, ਦੂਜੀ ਦਾ ਮਨ ਅੰਦਰ ਸੁਪਨੇ ਅੰਦਰ ਵੀ ਸੰਕਲਪਨਾ ਆਉਣਾ, ਇਹ ਮੇਰੇ ਪਿਤਾ ਨੇ ਵਾਕ ਮੈਨੂੰ ਸਖਤ ਭਾਈ ਨੰਦ ਲਾਲ ਜੀ ਦਿੱਤੇ, ਤੇ ਮੈਂ ਇਹਨਾਂ ਨੂੰ ਪਗਾਇਆ, ਇਹਨਾਂ ਨੂੰ ਪਗਾ ਕੇ ਮੈਂ ਆਪਣੇ ਸਿੱਖਾਂ ਅੰਦਰ ਵੱਢ ਦਿੱਤੀ ਦਾਤ, ਕਿਉਂਕਿ ਗੁਰਸਿੱਖ ਰਹਿਤ ਬਹਿਤ ਅੰਦਰ ਪੂਰਾ ਹੋਏਗਾ ਨਾ, ਉਸ ਦੇ ਜੀਵਨ ਦੇ ਅੰਦਰ ਬਹਾਰਾਂ ਆ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ, ਖੇੜੇ ਪ੍ਰਫੁੱਲਤ ਹੋ ਜਾਣਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਹੋਰ ਵਾਕ ਕਿਹਾ, ਕਹਿਣ ਲੱਗੇ ਵੀ ਜਿਹੜਾ ਨੇ ਕੇਸ ਨਹੀਂ ਰੱਖੇ ਹੋਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਗੁਰੂ ਕੇ ਸਿੱਖ ਹਾਂ ਤੇ ਕੇਸ ਮਨਾਏ ਹੋਏ ਨੇ, ਦਾੜੀ ਮਨਾਏ ਹੋਈ ਹੈ, ਸਿਰ ਦੇ ਕੇਸ ਮਨਾਏ ਹੋਏ ਨੇ, ਤੇ ਦਾਵਾ ਕਰਦੇ ਨੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੋਣੀ ਚਾਹੀਦੀ ਏ। ਗਰੀਬ ਨਵਾਜ ਉਸ ਦਾ ਬੜਾ ਸੁੰਦਰ ਜਵਾਬ ਦਿੰਦਿਆਂ ਕਹਿੰਦੇ ਨੇ,

ਉਹ ਤੇ ਆਪਣੇ ਆਪ ਨੂੰ ਸਿੱਖ ਨਾ ਮੰਨਣ ਜਿਨ੍ਹਾਂ ਨੇ ਕੇਸ ਮਨਾਏ ਹੋਏ ਨੇ। ਮੇਰੇ ਤਾਂ ਸਿੱਖ ਉਹ ਵੀ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਜਿਨ੍ਹਾਂ ਨੇ ਪਾਹੁਲ ਨਹੀਂ ਲਈ ਤੇ ਕੇਵਲ ਕੇਸ ਧਾਰਨ ਕੀਤੇ ਹੋਏ ਨੇ ਤੇ ਸਭਨਾਂ ਮੋਹਰੇ ਆ ਕੇ ਬਹਿਣ ਦਾ ਦਾਵਾ ਕਰਦੇ ਨੇ। ਉੱਚੀ ਉੱਚੀ ਆਵਾਜ਼ ਚ ਗੁਰੂ ਮਹਾਰਾਜ ਦੀ ਦਿੱਤੀ ਹੋਈ ਬਾਣੀ ਦਾ ਯਾਪ ਜਾਪ ਕਰਦੇ ਨੇ ਪਰ ਆਪ ਪਗਾਉਂਦੇ ਨਹੀਂ। ਕੇਸ ਰੱਖੇ ਹੋਏ ਨੇ, ਪਾਹੁਲ ਨਹੀਂ ਛਕੀ ਹੋਈ, ਖੰਡੇ ਬਾਟੇ ਕਾ ਅੰਮ੍ਰਿਤ ਨਹੀਂ ਛਕਿਆ ਹੋਇਆ, ਉਹ ਵੀ ਮੇਰੇ ਸਿੱਖ ਨਹੀਂ। ਤੇ ਜਿਹੜੇ ਸਹਿਜਧਾਰੀ ਨੇ, ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਵੀ ਕੇਸ ਮਨਾ ਕੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੈ, ਉਹ ਮੇਰੇ ਸਿੱਖ ਕਿਵੇਂ ਹੋ ਸਕਦੇ ਨੇ? ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਵਾਕ ਭਾਈ ਨੰਦ ਲਾਲ ਨੂੰ ਸਾਰੇ ਦੇ ਸਾਰੇ ਦਿੱਤੇ। ਭਾਈ ਨੰਦ ਲਾਲ ਨੇ ਇਹ ਵਾਕ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਲਿਖ ਲਏ। ਸੰਕਲਪ ਕੀਤਾ ਗਰੀਬ ਨਵਾਜ, ਸਮਿਆਂ ਦਾ ਸਮਾਂ ਬਤੀਤ ਹੋ ਜਾਏਗਾ ਕਿ ਇਹ ਰਹਿਤ ਮਰਿਆਦਾ ਸਿੱਖਾਂ ਦੇ ਅੰਦਰ ਜਿਉਣ ਦੀ ਤਿਉਂ ਚਲੇਗੀ? ਇਹ ਗਰੀਬ ਨਵਾਜ ਕਹਿਣ ਲੱਗੇ, ਨਹੀਂ, ਮੇਰੇ ਸਿੱਖ, ਮੇਰਾ ਖਾਲਸਾ ਰਾਜ ਦੇ ਅੰਦਰ ਆ ਕੇ ਭਟਕ ਜਾਏਗਾ ਤੇ ਜਦੋਂ ਇਹ ਭਟਕੇਗਾ ਖੁਆਰ ਹੋ ਜਾਏਗਾ, ਦਿਨ ਬ ਦਿਨ ਖੁਆਰ ਹੁੰਦਾ ਚਲਾ ਜਾਏਗਾ, ਦਿਨ ਬ ਦਿਨ ਖੁਆਰ ਹੁੰਦਾ ਚਲਾ ਜਾਏਗਾ, ਕਿਉਂਕਿ ਇਸ ਨੂੰ ਰਾਜ ਪਾਉਂਦਾ ਨਹੀਂ। ਤੇ ਜਦੋਂ ਇਸ ਨੇ ਰਾਜ ਨਾਲ ਪਿਆਰ ਕੀਤਾ ਉਦੋਂ ਇਸ ਦਾ ਪਿਆਰ ਗੁਰੂ ਨਾਲ ਟੁੱਟ ਜਾਏਗਾ, ਸਿੱਖੀ ਦੀ ਦਾਤ ਮੂਲੋਂ ਨਿਕਲ ਜਾਏਗੀ। ਕੁਰਸੀ ਨਾਲ ਪਿਆਰ ਹੋ ਗਿਆ ਤੇ ਗੁਰੂ ਨਾਲ ਪਿਆਰ ਨਹੀਂ ਰਹੇਗਾ, ਤਖਤ ਨਾਲ ਪਿਆਰ ਨਹੀਂ ਰਹੇਗਾ। ਜਿਹੜਾ ਗੁਰੂ ਕੇ ਤਖਤ ਦੇ ਸਾਹਮਣੇ ਆਪਣੀ ਕੁਰਸੀ ਡਾਹ ਲਏਗਾ ਉਹ ਗੁਰੂ ਕਾ ਸਿੱਖ ਨਹੀਂ ਹੋਏਗਾ, ਉਹ ਖੁਆਰ ਹੁੰਦਾ ਚਲਾ ਜਾਏਗਾ ਤੇ ਫਿਰ ਸਮਿਆਂ ਦਾ ਸਮਾਂ ਬਤੀਤ ਹੋਏਗਾ, ਇਤਨੀ ਖੁਆਰੀ ਹੋਏਗੀ। ਉਸ ਖੁਆਰੀ ਨੂੰ ਹਰਨ ਵਾਸਤੇ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਕੀ ਰੂਪ ਅਵਤਾਰ ਧਾਰਨ ਕਰਨਗੇ। ਨਿਰੰਕਾਰ ਦੇ ਹੁਕਮਾਂ ਮੁਤਾਬਕ ਲਿਖਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ 33

ਇਹ ਗੁਰੂ ਕੀ ਰਹਿਤ ਮਰਿਆਦਾ ਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਤੇ ਸਿੱਖ ਪੰਥ ਨੂੰ ਖਾਲਸਾ ਪੰਥ ਦੇ ਰੂਪ ਅੰਦਰ ਲਿਆਂਦਾ, ਤੋ ਵਡਭਾਗੇ ਉਹ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ, ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ

0: ਰਹਿਤ ਮਰਿਆਦਾ ਨੂੰ ਅਪਣਾਈਏ, ਇਹ ਰਹਿਤ ਮਰਿਆਦਾ ਆਪਣੇ ਬੱਚਿਆਂ ਨੂੰ ਸਿਖਾਈਏ, ਅੰਦਰ ਪ੍ਰਫੁੱਲਤ ਹੋ ਸਕੇ ਤੇ ਸੰਸਾਰ ਦੇ ਵਿੱਚ ਸਿਰ ਕੱਢ ਆਪਣੇ ਆਪ ਨੂੰ ਖਾਲਸਾ ਕਹਾ ਸਕੇ। ਇਹ ਵਚਨ ਗੁਰੂ ਕੇ ਜਾਣਨੇ, ਨਾ ਕਿ ਕਿਸੇ ਵਿਅਕਤੀ ਦੇ, ਨਾ ਕਿਸੇ ਸਿੱਖ ਦੇ। ਇਹ ਗੁਰੂ ਕੇ ਵਚਨ ਜਾਣ ਕੇ ਮੰਨਣਾ ਤੇ ਆਪਣਾ ਭਲਾ ਹੋ ਜਾਏਗਾ। ਜੀਵਨ ਅੰਦਰ ਖੁਸ਼ੀਆਂ, ਬਹਾਰਾਂ, ਨੌ ਨਿਧਾਂ, 18 ਸਿੱਧਾਂ ਆ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

मार्ग संतो सबको मैं दस्ते।

ਇੱਥੇ ਤੱਕ ਇੱਕ ਪਹਿਲਾ ਹਿੱਸਾ ਜੋ ਸ਼ਬਦ ਦਾ ਹੈ ਇਹਦੇ ਵਿੱਚ ਇੱਕ ਖਾਹਿਸ਼ ਪੇਸ਼ ਕੀਤੀ ਹੈ। ਅੱਗੇ ਮਹਾਂਪੁਰਖਾਂ ਵੱਲੋਂ ਜਵਾਬ ਮਿਲਦਾ ਹੈ ਅਗਲੇ ਹਿੱਸੇ ਚ। ਅਗਲੇ ਹਿੱਸੇ ਦੇ ਵਿੱਚ ਆਪਣਾ ਧਿਆਨ, ਕੱਲ ਮੈਂ ਆਖਿਆ ਸੀ ਆਪਣੇ ਧਿਆਨ ਦਾ ਧਿਆਨ ਰੱਖਿਆ ਕਰੋ। ਸਾਡਾ ਧਿਆਨ ਇਤਨਾ ਕਮਜ਼ੋਰ ਹੈ ਇੱਕ ਸੈਕਿੰਡ ਦੇ ਵਿੱਚ ਖਿੰਡ ਜਾਂਦਾ। ਜੁੜੇ ਰਹੇ ਕਰੋ ਸ਼ਬਦ ਦੇ ਨਾਲ, ਨਹੀਂ ਤਾਂ ਫਿਰ ਬੜੀ ਸਾਰੀ ਫਿਰ ਐਫਰਟ ਕਰਨੀ ਪੈਂਦੀ ਹੈ ਮਾਇੰਡ ਨੂੰ ਟਿਊਨ ਕਰਨ ਦੇ ਵਾਸਤੇ। ਅੱਖਾਂ ਬੰਦ ਕਰਕੇ ਕੀਰਤਨ ਸੁਣਿਆ ਕਰੋ ਤਾਂ ਕਿ ਕੋਈ ਆਵੇ ਜਾਵੇ ਉਸ ਦੇ ਨਾਲ ਤੁਹਾਡਾ ਮਨ ਡਿਸਟਰੈਕਟ ਨਾ ਹੋਵੇ। ਸਤਸੰਗ ਦੇ ਇਹ ਅਸੂਲ ਹੁੰਦੇ ਹਨ, ਇੱਕ ਦਫਾ ਮਨ ਨੂੰ ਜੋੜ ਲਿਆ ਔਰ ਫਿਰ ਮਨ ਦੁਆਰਾ ਉਸ ਚੋਂ ਟੁੱਟੇ ਨਾ, ਉਸ ਲੜੀ ਦੇ ਨਾਲ ਜੁੜਿਆ ਰਹੇ। ਸੋ ਪਹਿਲਾ ਹਿੱਸਾ ਮੈਂ ਸ਼ਬਦ ਦਾ ਆਪ ਜੀ ਨੂੰ ਸੁਣਾਇਆ ਹੈ ਕਿ ਇਸ ਦੇ ਵਿੱਚ ਇੱਕ ਭੁੱਖ ਹੈ, ਇੱਕ ਤੜਪ ਹੈ। ਇਹੀ ਬੜੇ ਭਾਗਾਂ ਦੇ ਨਾਲ ਪੈਦਾ ਹੁੰਦੀ ਹੈ ਪਹਿਲੇ ਤੇ। ਅਗਰ ਅਸੀਂ ਸਾਰੇ ਜਾਣੇ ਆਪਣੇ ਅੰਦਰ ਬਹੁਤ ਇਮਾਨਦਾਰੀ ਦੇ ਨਾਲ ਆਪਣੇ ਦਿਲਾਂ ਚ ਝਾਤ ਮਾਰ ਕੇ, ਨਜ਼ਰ ਮਾਰ ਕੇ ਅੰਦਰ ਦੇਖੀਏ ਕਿ ਸਾਡੇ ਦਿਲ ਕਿਤਨੇ ਹੀ ਰੱਬ ਨੂੰ ਮਿਲਣ ਲਈ ਤੜਪਦੇ ਹਨ, ਆਪਣੇ ਆਪਣੇ ਅੰਦਰੋਂ ਸੱਚਾ ਜਵਾਬ ਲੱਭਣਾ ਕਿ ਰੱਬ ਨੂੰ ਮਿਲਣ ਲਈ ਸਾਡੇ ਦਿਲ ਇਸ ਤਰ੍ਹਾਂ ਤੜਪਦੇ ਹਨ। ਇਸ ਤਰ੍ਹਾਂ ਦੀ ਅਵਸਥਾ ਹੈ ਔਰ ਜਿਤਨੀ ਦੇਰ ਤੱਕ ਕਿਸੇ ਵਸਤੂ ਲਈ ਦਿਲ ਦੀ ਇਤਨੀ ਇੰਟੈਂਸ ਡਿਜ਼ਾਇਰ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਸੁਸਤ ਰਹਿੰਦਾ ਹੈ, ਆਲਸੀ ਰਹਿੰਦਾ ਹੈ, ਪੂਰੀ ਮਿਹਨਤ ਨਹੀਂ ਕਰਦਾ। ਫਿਰ ਕਹਿੰਦਾ ਹੈ ਮੈਂ ਤੋਂ ਸੁਬਹ ਉੱਠ ਨਹੀਂ ਹੁੰਦਾ, ਮੈਂ ਤੋਂ ਆ ਨਹੀਂ ਕਰ ਹੁੰਦਾ, ਮੈਂ ਤੋਂ ਉਹ ਨਹੀਂ ਕਰ ਹੁੰਦਾ। ਇਹ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਕਿਸੇ ਚੀਜ਼ ਦੀ ਜੋ ਖਾਹਿਸ਼ ਹੈ ਉਸਦੀ ਇੰਟੈਂਸਿਟੀ ਜੋ ਹੈ ਉਹ ਕੰਪਲੀਟ ਨਾ ਹੋਵੇ। ਉਹ ਹੋ ਜਾਏ ਤਾਂ ਇਨਸਾਨ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ। ਸੋ ਸਾਡੇ ਅੰਦਰਾਂ ਨੂੰ ਅਸੀਂ ਦੇਖਣਾ ਹੈ ਕਿ ਇਸ ਖਾਹਿਸ਼ ਤੋਂ ਖਾਲੀ ਹਨ ਜਾਂ ਸਾਡੇ ਅੰਦਰ ਖਾਹਿਸ਼ ਹੈ, ਜਾਂ ਕਿ ਕਦੀ ਕਦਾਈ ਸੁਣ ਸੁਣਾ ਕੇ ਪੈਦਾ ਹੋ ਜਾਂਦੀ ਹੈ ਫਿਰ ਡਿਮ ਹੋ ਜਾਂਦੀ ਹੈ। ਵੀ ਨੀਡ ਟੂ ਫਾਈਂਡ ਆਊਟ ਅਵਰ ਸੈਲਫ। ਇਹ ਵੀ ਸੈਲਫ ਰਿਅਲਾਈਜੇਸ਼ਨ ਹੁੰਦਾ ਹੈ ਕਿ ਆਪਣੀ ਅਵਸਥਾ ਦਾ, ਆਪਣੀ ਸਟੇਟ ਆਫ ਮਾਇੰਡ ਦਾ ਐਗਜੈਕਟਲੀ ਪਤਾ ਹੋਣਾ ਕਿ ਜੇ ਰੱਬ ਨੂੰ ਮਿਲਣ ਦੀ ਖਾਹਿਸ਼ ਹੈ ਤਾਂ ਸੱਚ ਬੋਲਣਾ ਕਿ ਹਾਂ ਹੈ, ਜੇ ਨਹੀਂ ਹੈ ਤਾਂ ਵੀ ਸੱਚ ਬੋਲਣਾ ਕਿ ਨਹੀਂ ਹੈ, ਜਾਂ ਥੋੜੀ ਬਹੁਤ ਹੈ ਜਾਂ ਕਦੇ ਕਦਾਈ ਪੈਦਾ ਹੁੰਦੀ ਹੈ। ਪਰ ਜਿਤਨੀ ਦੇਰ ਤੱਕ ਉਹ ਖਾਹਿਸ਼ ਹੀ ਪੂਰੀ ਨਹੀਂ ਹੋਏਗੀ ਉਤਨੀ ਦੇਰ ਤੱਕ ਉਹ ਮਿਲਣ ਕਿਸ ਤਰ੍ਹਾਂ ਹੋ ਸਕਦਾ ਹੈ। ਸੋ ਇੱਥੇ ਸਾਨੂੰ ਇੱਕ ਅਵਸਥਾ ਦੇ ਦਰਸ਼ਨ ਹੋ ਰਹੇ ਹਨ ਜਿੱਥੇ ਮਨ ਉਸ ਦੇ ਦੀਦਾਰਾਂ ਨੂੰ ਇਤਨਾ ਲੋਚ ਰਿਹਾ ਹੈ ਕਿ ਕਹਿੰਦਾ ਹੈ ਕਿ ਇਹ ਪ੍ਰਭੂ ਇੱਕ ਬਿੰਦ ਦੇ ਵਾਸਤੇ ਵੀ ਅਗਰ ਤੂੰ ਮੈਨੂੰ ਆਪਣੇ ਦਰਸ਼ਨ ਦੇ ਦੇਵੇਂ, ਇੱਕ ਪਲ ਛਿੰਨ ਦੇ ਵਾਸਤੇ ਵੀ ਤੂੰ ਆਪਣਾ ਦੀਦਾਰ ਕਰਨ ਦਾ ਮੈਨੂੰ ਮੌਕਾ ਦੇ ਦੇਵੇਂ ਤੇ ਮੈਨੂੰ ਬੁਲਾ ਲਵੇਂ, ਉਤਨੇ ਦੇ ਵਿੱਚ ਹੀ ਮੈਂ ਸਮਝਾਂਗਾ ਕਿ ਮੈਂ ਸਭ ਕੁਛ ਪਾ ਲਿਆ ਹੈ। ਇਤਨੀ ਇੰਟੈਂਸ ਖਾਹਿਸ਼ ਹੈ ਅਤੇ ਮੈਂ ਚਾਰੇ ਕੁੰਡਾਂ ਪਹਲੀਆਂ, ਹੋਰ ਮੇਰੀ ਕਿਸੇ ਚੀਜ਼ ਦੇ ਵਿੱਚ ਕੋਈ ਇੱਛਾ ਨਹੀਂ। ਸੰਤਾਂ ਨੂੰ ਜਾ ਕੇ ਪੁੱਛਦੇ ਹਨ ਕਿ ਦੱਸੋ ਮਾਰਗ, ਦੱਸੋ ਰਸਤਾ, ਦੱਸੋ ਕਿਵੇਂ ਉਸ ਪ੍ਰਭੂ ਨੂੰ ਮਿਲਿਆ ਜਾਏ। ਆਪਣੇ ਆਪੇ ਨੂੰ ਮਿਲਣਾ ਤੇ ਪ੍ਰਭੂ ਨੂੰ ਮਿਲਣਾ ਇੱਕ ਹੀ ਗੱਲ। ਆਪਣੇ ਆਪੇ ਦੀ ਪਹਿਚਾਣ ਹੀ ਪ੍ਰਭੂ ਦੀ ਪਹਿਚਾਣ ਹੈ, ਕਿਉਂਕਿ ਜੋ ਸਾਡਾ ਆਪਣਾ ਆਪਾ ਹੈ ਉਹ ਪ੍ਰਭੂ ਤੋਂ ਬਿਨਾਂ ਤੇ ਹੋ ਨਹੀਂ ਨਾ ਸਕਦਾ। ਕੋਈ ਵੀ ਚੀਜ਼ ਅਕਾਲ ਪੁਰਖ ਤੋਂ ਬਿਨਾਂ ਤੇ ਹੋ ਨਹੀਂ ਸਕਦੀ। ਉਸ ਦੇ ਦਰਮਿਆਨ ਦੇ ਵਿੱਚ ਇੱਕ ਝੂਠੀ ਹਸਤੀ ਪੈਦਾ ਹੋ ਗਈ ਹੈ। ਉਸ ਦੇ ਦਰਮਿਆਨ ਦੇ ਵਿੱਚ ਇੱਕ ਫੇਕ ਹਸਤੀ ਜੋ ਹੈ ਉਹ ਫੋਰਮ ਹੋ ਗਈ ਹੈ। ਉਸੇ ਨੂੰ ਹੀ ਹਉਮੈ ਹੈ, ਉਹੀ ਮੈਂ ਕਹਿੰਦੀ ਹੈ,
ਉਸ ਮੈਂ ਨੂੰ ਹੀ ਸਭ ਦੁੱਖ ਹਨ, ਉਸ ਮੈਂ ਨੂੰ ਹੀ ਮੇਰਾ ਮੇਰੀ ਹੈ। ਅਤੇ ਜਦੋਂ ਉਹ ਜਿਹੜੀ ਗਲਤ ਫੋਰਮ ਹੋਈ ਉਹ ਹਸਤੀ ਹੈ ਉਹ ਪਰੇ ਹਟ ਜਾਏਗੀ, ਦਰਮਿਆਨ ਚ ਉਹੀ ਦੀਵਾਰ ਹੈ, ਔਰ ਜਦੋਂ ਉਹ ਦੀਵਾਰ ਟੁੱਟ ਜਾਏਗੀ ਉਦੋਂ ਫਿਰ ਜੋ ਸਾਡਾ ਅਸਲ ਆਪਾ ਹੈ ਉਹ ਅੰਦਰ ਪਰਮਾਤਮਾ ਦੀ ਹੀ ਜੋਤ ਹੈ, ਉਸਦੇ ਦਰਸ਼ਨ ਹੋ ਜਾਣਗੇ, ਔਰ ਉਸਦੇ ਵਾਸਤੇ ਇਹ ਅਰਦਾਸ ਹੈ, ਇਹ ਜਾਚਨਾ ਹੈ ਕਿ ਇਹ ਸੰਤੋ ਮੈਨੂੰ ਮਾਰਗ ਦੱਸੋ। ਗੁਰੂ ਮਹਾਰਾਜ ਜੀ ਨੇ ਸ਼ਬਦ ਨੂੰ ਕਿੰਨੇ ਬਿਊਟੀਫੁਲ ਢੰਗ ਨਾਲ ਕੰਪੋਜ਼ ਕੀਤਾ ਹੈ, ਪਹਿਲਾਂ ਡਿਜ਼ਾਇਰ ਪੇਸ਼ ਕੀਤੀ ਹੈ, ਖਾਹਿਸ਼ ਪੇਸ਼ ਕੀਤੀ ਹੈ, ਤਮੰਨਾ ਪੇਸ਼ ਕੀਤੀ ਹੈ, ਫਿਰ ਮਾਰਗ ਲੱਭਣ ਦੀ ਇੱਛਾ ਹੈ, ਉਸਦੇ ਵਾਸਤੇ ਢੂੰਡ ਹੈ, ਸਰਚ ਹੈ ਕਿ ਇਹ ਸੰਤੋ ਮੈਨੂੰ ਉਹ ਮਾਰਗ ਦੱਸੋ ਤਾਂ ਕਿ ਮੈਂ ਉਸ ਮਾਰਗ ਤੇ ਚੱਲ ਪਾਵਾਂ, ਚੱਲਦਾ ਚੱਲਦਾ ਉਸ ਪ੍ਰਭੂ ਨੂੰ ਮੈਂ ਪਾ ਲਵਾਂ। ਉਹ ਮਹਾਂਪੁਰਸ਼ ਦੱਸਦੇ ਹਨ ਮਾਰਗ ਇਹ ਹੈ, ਰਸਤਾ ਇਹ ਹੈ, ਉਸ ਪ੍ਰਭੂ ਨੂੰ ਮਿਲਣ ਦੇ ਵਾਸਤੇ ਜੋ ਰਾਹ ਹੈ ਉਹਦੇ ਵਿੱਚ ਆਹਾ ਆਹਾ ਕਰਨਾ ਪੈਂਦਾ ਹੈ, ਉਸਨੂੰ ਸੁਣੋ ਪ੍ਰੇਮ ਦੇ ਨਾਲ,

ਆਪਣਾ ਖੂਬਸੂਰਤ ਜਵਾਬ ਦਿੱਤਾ ਹੈ। ਕਹਿੰਦੇ ਨੇ ਮਨ ਅਰਪਿਓ, ਸੁਖਮਨੀ ਸਾਹਿਬ ਚ ਵੀ ਮਹਾਰਾਜ ਜੀ ਨੇ ਆਖਿਆ ਨਾ, ਕਹਿੰਦੇ ਹਨ

ਜਿਹੜਾ ਸੇਵਕ ਮਨ ਵੇਚਣ ਦਾ ਭਾਵ, ਜਦੋਂ ਅਸੀਂ ਕੋਈ ਚੀਜ਼, ਆਪਣੀ ਕੋਈ ਚੀਜ਼ ਕਿਸੇ ਨੂੰ ਵੇਚ ਦਈਏ, ਫਿਰ ਉਸ ਉੱਤੇ ਸਾਡੀ ਓਨਰਸ਼ਿਪ ਨਹੀਂ ਰਹਿ ਜਾਂਦੀ। ਉਸ ਦਾ ਓਨਰ ਉਹ ਹੋ ਜਾਂਦਾ ਹੈ ਜਿਸ ਨੂੰ ਉਹ ਵੇਚ ਦਿੱਤਾ ਜਾਂਦਾ। ਓਨਰਸ਼ਿਪ ਜੋ ਹੈ ਉਹ ਬਦਲ ਜਾਂਦੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਤੁਹਾਨੂੰ ਆਪਣਾ ਮਨ ਜੋ ਹੈ ਉਹ ਵੇਚ ਦੇਣਾ ਪਏਗਾ ਸਤਿਗੁਰੂ ਨੂੰ, ਅਤੇ ਤੁਹਾਡੇ ਮਨ ਦਾ ਓਨਰ ਜੋ ਹੈ ਉਹ ਸਤਿਗੁਰੂ ਹੋਏਗਾ। ਕਿਉਂਕਿ ਹੁਣ ਸਾਡੀ ਜ਼ਿੰਦਗੀ ਨੂੰ ਮਨ ਚਲਾਉਂਦਾ ਹੈ, ਮਨ ਚਲਾਉਂਦਾ ਹੈ। ਅਸੀਂ ਆਖਦੇ ਹਾਂ ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਆ ਕਹਿੰਦਾ। ਹਾਲੇ ਮੇਰੇ ਮਨ ਨੂੰ ਗੱਲ ਲੱਗਦੀ ਨਹੀਂ। ਗੁਰਬਾਣੀ ਪੜ੍ਹਨ ਨੂੰ ਮੇਰਾ ਮਨ ਲੱਗਦਾ ਨਹੀਂ, ਵਾਹਿਗੁਰੂ ਦਾ ਸਿਮਰਨ ਕਰਨ ਲੱਗਦਾ ਹਾਂ ਤੇ ਮੇਰਾ ਮਨ ਲੱਗਦਾ ਨਹੀਂ। ਸੋ ਇਹ ਮਨ ਹੀ ਰੁਕਾਵਟ, ਔਰ ਮਨ ਫਿਰ ਆਪਣੀ ਇੱਛਾ ਜੋ ਹੈ ਉਹ ਪੂਰੀ ਨਾ ਹੋਵੇ ਤਾਂ ਕ੍ਰੋਧਿਤ ਹੁੰਦਾ ਹੈ, ਗੁੱਸਾ ਚੜ੍ਹਦਾ ਹੈ। ਗੁਰੂ ਮਹਾਰਾਜ ਜੀ ਆਖਦੇ ਹਨ, ਇਨਸਾਨ ਤੈਨੂੰ ਆਪਣਾ ਮਨ ਗੁਰੂ ਨੂੰ ਦੇ ਦੇਣਾ ਪਏਗਾ। ਜਦੋਂ ਅਸੀਂ ਆਪਣਾ ਮਨ ਐਕਸਰਸਾਈਜ਼ ਨਾ ਕਰ ਸਕੀਏ ਤਾਂ ਸਾਡੀ ਆਪਣੀ ਅਥਾਰਟੀ ਖਤਮ ਹੋ ਜਾਂਦੀ ਹੈ, ਸਾਡੀ ਅਥਾਰਟੀ ਨਹੀਂ ਰਹਿ ਜਾਂਦੀ। ਮੇਰਾ ਮਨ ਕਹਿੰਦਾ ਹੈ ਸੌਣ ਨੂੰ, ਪਰ ਉਹ ਅਸੀਂ ਕਿਸੇ ਨੂੰ ਦੇ ਚੁੱਕੇ ਹਾਂ, ਉਸਦੀ ਮਰਜ਼ੀ ਹੈ ਸੌਣ ਦੇਵੇ ਜਾਂ ਨਾ ਸੌਣ ਦੇਵੇ। ਮੇਰਾ ਮਨ ਕਰਦਾ ਹੈ ਸਰਟਨ ਚੀਜ਼ਾਂ ਰੈਲਿਸ਼ ਕਰਨ, ਜਿਸ ਨੂੰ ਅਸੀਂ ਦੇ ਚੁੱਕੇ ਹਾਂ ਮਨ, ਉਸਦੀ ਮਰਜ਼ੀ ਹੈ ਉਹ ਕਰਨ ਦੇਵੇ ਜਾਂ ਨਾ ਕਰਨ ਦੇਵੇ। ਮੈਨੂੰ ਕੋਈ ਗਾਲੀ ਦਿੰਦਾ ਹੈ, ਮੇਰਾ ਮਨ ਕਰਦਾ ਹੈ ਮੈਂ ਉਸਨੂੰ 10 ਗਾਲੀਆਂ ਦਿਆਂ, ਪਰ ਹੁਣ ਕਿਉਂਕਿ ਮੇਰੇ ਪਾਸ ਮਨ ਰਹਿ ਨਹੀਂ ਗਿਆ ਕਿਉਂਕਿ ਕਿਸੇ ਨੂੰ ਦੇ ਚੁੱਕਾ। ਜਦ ਕਿਸੇ ਨੂੰ ਦੇ ਚੁੱਕਾ ਹਾਂ ਤਾਂ ਫਿਰ ਮੈਂ ਰਿਐਕਟ ਕਿਵੇਂ ਕਰਾਂਗਾ, ਮਨ ਨਹੀਂ ਹੈ ਪਾਸ। ਔਰ ਜੇ ਮਨ ਦੇ ਦਿੱਤਾ ਤੇ ਹਸਤੀ ਹੀ ਦੇ ਦਿੱਤੀ, ਸਮਝੋ ਹਸਤੀ ਹੀ ਦੇ ਦਿੱਤੀ। ਉਸ ਫੇਕ ਹਸਤੀ ਨੂੰ, ਝੂਠੀ ਹਸਤੀ ਨੂੰ, ਜੋ ਸਾਡੀ ਸਭਨਾਂ ਦੀ ਇੱਕ ਫੌਰਮ ਹੋਈ ਹੋਈ ਹੈ, ਉਸ ਹਸਤੀ ਨੂੰ ਮਹਾਰਾਜ ਜੀ ਛੀਨ ਲੈਣਾ ਚਾਹੁੰਦੇ ਹਨ, ਮਹਾਰਾਜ ਜੀ ਸਾਥੋਂ ਲੈ ਲੈਣਾ ਚਾਹੁੰਦੇ ਹਨ। ਕਿਉਂਕਿ ਸਭ ਤੋਂ ਘਟੀਆ ਚੀਜ਼ ਇਹੀ ਹੈ, ਔਰ ਇਨਸਾਨ ਆਪਣਾ ਮਨ ਕਿਸੇ ਨੂੰ ਦਿੰਦਾ ਨਹੀਂ, ਕਿਸੇ ਨੂੰ ਨਹੀਂ ਇਹ ਦੇ ਸਕਦਾ। ਪਰ ਗੁਰੂ ਦਾ ਰਿਸ਼ਤਾ ਹੀ ਐਸਾ ਹੈ ਕਿ ਜਿੱਥੇ ਇੱਕ ਮਨ ਦੇਣਾ ਪੈਂਦਾ ਹੈ। ਮਹਾਰਾਜ ਜੀ ਆਖਦੇ ਹਨ, ਮਨ ਅਰਪਿਓ। ਹੁਣ ਇਹ ਦੇਖ ਲਓ ਕਿਤਨੀ ਆਸਾਨ ਗੱਲ, ਕਿਤਨੀ ਆਸਾਨ ਗੱਲ। ਗੁਰੂ ਝਿੜਕ ਸਕਦਾ ਹੈ, ਅਗਰ ਉਹ ਤਾੜੇ ਝਿੜਕੇ ਨਾਰਾਜ਼ ਹੋਏ, ਅਸੀਂ ਉਸਦੇ ਆਦੀ ਨਹੀਂ ਹਾਂ ਕਿ ਸਾਨੂੰ ਕੋਈ ਝਿੜਕੇ, ਸਾਡੀ ਹੋਮੇ ਅਲਾਓ ਨਹੀਂ ਕਰਦੀ, ਨਹੀਂ ਨਾ ਕਰਦੀ।
ਹਉਮੈ ਅਲਾਓ ਨਹੀਂ ਕਰਦੀ, ਹਉਮੈ ਪਸੰਦ ਨਹੀਂ ਕਰਦੀ ਕਿ ਉਸਦੇ ਰਸਤੇ ਦੇ ਵਿੱਚ ਕੋਈ ਆਵੇ। ਪਰ ਇਹ ਹੁਣ ਸੁਭਾਅ, ਇਹ ਪੈਟਰਨ ਸਾਰੇ ਦੇ ਸਾਰੇ ਗੁਰੂ ਨੇ ਤੋੜਨੇ ਹਨ, ਤਾਂ ਹੀ ਉਹ ਹਸਤੀ ਟੁੱਟੇਗੀ। ਉਸ ਹਸਤੀ ਨੂੰ ਗੁਰੂ ਨੇ ਮਾਰ ਦੇਣਾ ਹੈ। ਮਹਾਰਾਜ ਜੀ ਨੇ ਆਖਿਆ ਮਰਨਾ ਪੈਂਦਾ, ਜੀਵਤ ਮਰੇ, ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਸਤਿਗੁਰੂ ਵੀ ਉਦੋਂ ਹੀ ਮਿਲਦਾ ਹੈ, ਨਾਨਕ ਸਤਿਗੁਰ ਤਦ ਹੀ ਪਾਏ, ਸਤਿਗੁਰੂ ਵੀ ਤਦੋਂ ਹੀ ਜਾ ਕੇ ਮਿਲਦਾ ਹੈ ਜੇ ਤੁਹਾਡਾ ਆਪਣਾ ਮਨ ਮਰਜ਼ੀ ਵਾਲਾ ਮਨ ਜੋ ਹੈ ਉਸਨੂੰ ਵਿੱਚੋਂ ਗਵਾ ਦਿਓ। ਕਿਉਂਕਿ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੇ ਵਿੱਚ ਅਸੀਂ ਆਪੋ ਆਪਣੀ ਹਉਮੈ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀ ਹਉਮੈ ਨੂੰ ਲੈ ਕੇ ਮਿਲਦੇ ਹਾਂ, ਅਤੇ ਸਾਨੂੰ ਹਮੇਸ਼ਾ ਇਹ ਡਰ ਹੁੰਦਾ ਹੈ ਕਿ ਕਿਤੇ ਮੇਰੀ ਹਉਮੈ ਛੋਟੀ ਨਾ ਪੈ ਜਾਏ, ਮੈਂ ਛੋਟਾ ਨਾ ਪੈ ਜਾਏ। ਦੁਨੀਆਂ ਦੇ ਤਮਾਮ ਰਿਸ਼ਤਿਆਂ ਦੇ ਵਿੱਚ ਅਸੀਂ ਹਉਮੈ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀਆਂ ਕੁਆਲਿਟੀਜ਼ ਨੂੰ ਲੈ ਕੇ ਮਿਲਦੇ ਹਾਂ, ਖੂਬੀਆਂ ਨੂੰ ਲੈ ਕੇ ਮਿਲਦੇ ਹਾਂ। ਲੇਕਿਨ ਗੁਰੂ ਦਾ ਇੱਕ ਇਹ ਰਿਸ਼ਤਾ ਹੈ ਜਿਸ ਦੇ ਵਿੱਚ ਆਪਣੀ ਹਉਮੈ ਨੂੰ, ਆਪਣੇ ਮਨ ਨੂੰ, ਆਪਣੀ ਹਸਤੀ ਨੂੰ, ਆਪਣੀ ਹੋਂਦ ਨੂੰ, ਆਪਣੀ ਮਰਜ਼ੀ ਨੂੰ ਬਿਲਕੁਲ ਮਾਰ ਕੇ ਹੀ ਮਿਲਿਆ ਜਾ ਸਕਦਾ, ਵੈਸੇ ਮਿਲਿਆ ਹੀ ਨਹੀਂ ਜਾ ਸਕਦਾ, ਮਿਲਣ ਹੀ ਨਹੀਂ ਹੋ ਸਕਦਾ। ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਢੰਗ ਬਸ ਇਹੀ ਹੈ ਆਪਣੇ ਆਪੇ ਨੂੰ ਪਹਿਚਾਨਣ ਦਾ, ਮਨ ਅਰਪਿਓ, ਹਉਮੈ ਤਜੋ, ਆਪਣਾ ਮਨ ਦੇ ਦਿਓ ਅਤੇ ਆਪਣੀ ਹਉਮੈ ਜੋ ਹੈ ਉਹ ਦੇ ਦਿਓ। ਮਨ ਅਰਪਿਓ ਹਉਮੈ ਤਜੋ ਇਤ ਪੰਥ ਜੁਲਾਈਆ। ਕਹਿੰਦੇ ਆਹ ਪੰਥ ਹੈ, ਅਸੀਂ ਪਤਾ ਨਹੀਂ ਕਿਹੜਾ ਪੰਥ ਕਹਿੰਦੇ ਰਹਿੰਦੇ ਹਾਂ, ਕਹਿੰਦੇ ਆਹ ਪੰਥ ਹੈ ਜਿਸ ਪੰਥ ਦੇ ਉੱਤੇ ਚੱਲਣਾ ਹੈ। ਮਨ ਅਰਪਿਓ ਹਉਮੈ ਤਜੋ, ਹਰੇਕ ਇਨਸਾਨ ਦੀ ਇੱਕ ਆਪਣੀ ਹਸਤੀ ਹੈ ਅਤੇ ਆਪਣੀ ਅਥਾਰਟੀ ਸਮਝਦਾ ਹੈ। ਦੁਨੀਆਂ ਦੇ ਵਿੱਚ ਜਦੋਂ ਸਾਡੇ ਉੱਤੇ ਕੋਈ ਦੂਸਰੀ ਅਥਾਰਟੀ ਹੁੰਦੀ ਹੈ ਉਦੋਂ ਅਸੀਂ ਉਸਨੂੰ ਹੈਪੀਲੀ ਐਕਸੈਪਟ ਨਹੀਂ ਕਰਦੇ, ਕਈ ਦਫਾ ਮਜਬੂਰੀ ਦੇ ਨਾਲ ਸਾਨੂੰ ਐਕਸੈਪਟ ਕਰਨੀ ਪੈਂਦੀ, ਹੈਪੀਲੀ ਐਕਸੈਪਟ ਨਹੀਂ ਕਰਦੇ। ਦੱਸੋ ਕਿਸ ਦੀ ਅਥਾਰਟੀ ਨੂੰ ਅਸੀਂ ਬਹੁਤ ਹੈਪੀਲੀ ਐਕਸੈਪਟ ਕਰਦੇ ਹਾਂ? ਕਿਸੇ ਦੀ ਅਥਾਰਟੀ ਨੂੰ ਅਸੀਂ ਹੈਪੀਲੀ ਐਕਸੈਪਟ ਨਹੀਂ ਕਰਦੇ, ਪਰ ਇੱਥੇ ਗੁਰੂ ਦੀ ਅਥਾਰਟੀ ਨੂੰ ਸ਼ਿਸ਼ ਜੋ ਹੈ ਉਹ ਪਿਆਰ ਕਰਦਾ ਹੈ। ਇਹ ਫਰਕ, ਮਹਾਰਾਜ ਜੀ ਨੇ ਇੱਕ ਸ਼ਬਦ ਲਿਖਿਆ ਨਾ ਗੁਰੂ ਨਾਨਕ ਸਾਹਿਬ ਜੀ ਨੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਤੁਰਕੀ ਬਚਨੀ ਹਾਟ ਬਿਕਾਨਾ। ਕਹਿੰਦੇ ਮੈਂ ਵਿਕ ਗਿਆ ਹਾਂ। ਪੁਰਾਣੇ ਜ਼ਮਾਨਿਆਂ ਦੇ ਵਿੱਚ ਇਨਸਾਨ ਵਿਕਦੇ ਸਨ, ਅਤੇ ਜਦੋਂ ਇਨਸਾਨ ਕੋਈ ਵਿਕ ਜਾਂਦਾ ਸੀ ਉਹਦੀ ਆਪਣੀ ਕੋਈ ਅਥਾਰਟੀ ਨਹੀਂ ਸੀ ਰਹਿ ਜਾਂਦੀ, ਉਹ ਸਲੇਵ ਬਣ ਜਾਂਦਾ ਸੀ। ਫਿਰ ਜੋ ਉਸਦਾ ਮਾਲਕ ਹੈ ਉਹ ਉਸ ਤੋਂ ਜੋ ਮਰਜ਼ੀ ਕਰਾਵੇ, ਸੌਣ ਦਵੇ ਨਾ ਦਵੇ, ਖਾਣ ਨੂੰ ਦਵੇ ਨਾ ਦਵੇ, ਕੱਪੜਾ ਦਵੇ ਨਾ ਦਵੇ, ਉਹ ਸਲੇਵ ਕੁਛ ਨਹੀਂ ਸੀ ਕਰ ਸਕਦਾ, ਕਿਉਂਕਿ ਉਹ ਉਸਨੇ ਖਰੀਦਿਆ ਹੁੰਦਾ ਸੀ। ਮਹਾਰਾਜ ਜੀ ਕਹਿੰਦੇ ਹਨ ਮੈਂ ਵੀ ਵਿਕਿਆ ਹੋਇਆ ਹਾਂ। ਤੁਰਕੀ ਬਚਨੀ ਹਾਟ ਬਿਕਾਨਾ, ਕਹਿੰਦੇ ਮੈਂ ਵੀ ਵਿਕ ਗਿਆ ਹਾਂ, ਹੁਣ ਮੇਰੀ ਆਪਣੀ ਕੋਈ ਹਸਤੀ ਨਹੀਂ। ਜਦੋਂ ਆਪਣੀ ਹਸਤੀ ਹੀ ਨਾ ਰਹੀ, ਪਰ ਉਹ ਜੋ ਸਲੇਵਰੀ ਸੀ ਉਸ ਦੇ ਵਿੱਚ ਸਲੇਵ ਕਦੇ ਖੁਸ਼ ਨਹੀਂ ਸੀ ਹੁੰਦਾ, ਉਸ ਸਲੇਵਰੀ ਨੂੰ ਸਲੇਵ ਕਦੇ ਹੈਪੀਲੀ ਐਕਸੈਪਟ ਨਹੀਂ ਸੀ ਕਰਦਾ, ਉਸ ਸਲੇਵਰੀ ਨੂੰ ਸਲੇਵ ਕਦੇ ਪਿਆਰ ਨਹੀਂ ਸੀ ਕਰਦਾ। ਅਤਿਅੰਤ ਦੁਖੀ ਹੁੰਦਾ ਸੀ, ਚਾਹੁੰਦਾ ਸੀ ਕਿ ਕਿਸ ਤਰ੍ਹਾਂ ਮੈਂ ਇਸ ਸਲੇਵਰੀ ਦੇ ਵਿੱਚੋਂ ਆਜ਼ਾਦ ਹੋ ਜਾਵਾਂ।
ਪਰ ਇਹ ਸਲੇਵਰੀ ਐਸੀ ਹੈ, ਇਹ ਗੁਲਾਮੀ ਐਸੀ ਹੈ ਜਿੱਥੇ ਕਹਿੰਦੇ ਹਨ ਮੈਂ ਆਪਣੀ ਇੱਛਾ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਮੈਂ ਖੁਦ ਵਿਕ ਗਿਆ ਹਾਂ। ਉਦੋਂ ਲੋਕਾਂ ਨੂੰ ਜ਼ਬਰਦਸਤੀ ਪਕੜ ਕੇ ਵੇਚਿਆ ਜਾਂਦਾ ਸੀ, ਫੜ ਲਿਆ ਜਾਂਦਾ ਸੀ, ਫਸਾ ਲਿਆ ਜਾਂਦਾ ਸੀ, ਫਿਰ ਉਹਨਾਂ ਨੂੰ ਵੇਚਿਆ ਜਾਂਦਾ ਸੀ, ਕੁੱਟਿਆ ਮਾਰਿਆ ਜਾਂਦਾ ਸੀ, ਉਹਨਾਂ ਨੂੰ ਖਰੀਦਣ ਵਾਲੇ ਉਹਨਾਂ ਨੂੰ ਖਰੀਦ ਕੇ ਲੈ ਜਾਂਦੇ ਸਨ, ਫਿਰ ਉਹਨਾਂ ਦੀ ਪ੍ਰੋਪਰਟੀ ਹੁੰਦੀ ਸੀ ਔਰ ਉਸਦੇ ਵਿੱਚੋਂ ਨਿਕਲਣਾ ਭੱਜ ਜਾਣਾ ਚਾਹੁੰਦੇ ਸਨ। ਪਰ ਇਹ ਸਲੇਵਰੀ ਮੁਹੱਬਤ ਦੇ ਵਿੱਚ ਹੈ, ਪਿਆਰ ਦੇ ਵਿੱਚ, ਕਿਉਂਕਿ ਗੁਰੂ ਇਤਨਾ ਪਿਆਰਾ ਲੱਗਦਾ ਹੈ, ਇਤਨਾ ਮਹਾਨ ਹੈ। ਮਹਾਰਾਜ ਜੀ ਆਖਦੇ ਹਨ ਮੇਰਾ ਦਿਲ ਕਰਦਾ ਹੈ ਕਿ ਮੈਂ ਵਿਕ ਜਾਵਾਂ ਤੇਰੇ ਪਾਸ, ਤੂੰ ਮੇਰਾ ਸਾਹਿਬ ਹੋਵੇਂ, ਜੋ ਤੂੰ ਆਖੇ ਮੈਂ ਉਹੀ ਕਰਾਂ। ਮਹਾਰਾਜ ਜੀ ਆਖਦੇ ਹਨ ਜਿਤਨੀ ਦੇਰ ਤੱਕ ਤੁਹਾਡਾ ਰਿਸ਼ਤਾ ਅਜਿਹਾ ਨਹੀਂ ਹੈ, ਉਤਨੀ ਦੇਰ ਤੱਕ ਤੁਸੀਂ ਜੋ ਤੁਹਾਡਾ ਗਲਤ ਆਪਾ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਜਬ ਤੱਕ ਉਹ ਹਮ ਹੈ ਮੈਂ ਹਾਂ, ਉਹ ਹਸਤੀ ਖਲੋਤੀ ਹੈ, ਉਦੋਂ ਤੱਕ ਫਿਰ ਅਸਲ ਹਸਤੀ ਦੇ ਦੀਦਾਰ ਨਹੀਂ ਹੋ ਸਕਦੇ। ਅਸਲ ਹਸਤੀ ਦੇ ਦੀਦਾਰਾਂ ਦੇ ਵਾਸਤੇ ਇਸ ਝੂਠੀ ਹਸਤੀ ਨੂੰ ਮਰਨਾ ਪਏਗਾ, ਔਰ ਹੋਰ ਕੋਈ ਵੀ ਰਿਸ਼ਤਾ ਸੰਭਵ ਨਹੀਂ ਹੈ ਜਿਸ ਦੇ ਸਾਹਮਣੇ ਇਹ ਮਰ ਸਕੇ। ਬੱਚਾ ਪੇਰੈਂਟਸ ਦੇ ਸਾਹਮਣੇ ਮਰ ਨਹੀਂ ਸਕਦਾ, ਆਪਣੀ ਹਸਤੀ ਨੂੰ ਤਿਆਗ ਨਹੀਂ ਸਕਦਾ, ਪੇਰੈਂਟਸ ਨੂੰ ਉਹ ਜਵਾਬ ਦੇ ਸਕਦਾ, ਬੇਸ਼ੱਕ ਪੋਲਾਈਟਲੀ ਦੇ ਦੇਵੇ, ਉਹਨਾਂ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਪਤੀ ਪਤਨੀ ਦਾ ਵੀ ਜੋ ਰਿਸ਼ਤਾ ਹੈ, ਉਸ ਦੇ ਵਿੱਚ ਵੀ ਪਤਨੀ ਪਤੀ ਦੇ ਨਾਲ ਡਿਸਐਗਰੀ ਕਰ ਸਕਦੀ ਹੈ, ਪਤੀ ਪਤਨੀ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਭਰਾ ਭਰਾ ਦਾ ਰਿਸ਼ਤਾ ਹੈ, ਉੱਥੇ ਵੀ ਕੋਈ ਵੀ ਭਰਾ ਦੂਸਰੇ ਭਰਾ ਨੂੰ ਐਬਸੋਲੂਟਲੀ ਸਰੈਂਡਰ ਨਹੀਂ ਕਰ ਸਕਦਾ, ਦੋਨਾਂ ਦੀ ਆਪੋ ਆਪਣੀ ਅਥਾਰਟੀ ਹੈ, ਆਪੋ ਆਪਣੀ ਹਸਤੀ ਹੈ। ਸੋ ਸਾਡੀ ਦੁਨੀਆਂ 'ਚ ਕੋਈ ਵੀ ਅਜਿਹਾ ਰਿਸ਼ਤਾ ਨਹੀਂ ਹੈ ਜੋ ਰਿਸ਼ਤਾ ਸਾਡੇ ਲਈ ਇਹ ਗਰਾਊਂਡ ਬਣੇ ਕਿ ਜਿੱਥੇ ਅਸੀਂ ਆਪਣੀ ਹਸਤੀ ਨੂੰ ਮਿਟਾ ਸਕੀਏ, ਆਪਣੀ ਹਸਤੀ ਨੂੰ ਸਰੈਂਡਰ ਕਰ ਸਕੀਏ, ਆਪਣੇ ਆਪ ਨੂੰ ਵੇਚ ਦਈਏ, ਅਤੇ ਵਿਕੀ ਹੋਈ ਚੀਜ਼ ਸਮਝੀਏ ਕਿ ਹੁਣ ਇਹ ਮਾਲਕ ਮੇਰਾ ਇਹ ਹੈ, ਮੇਰੀ ਆਪਣੀ ਕੋਈ ਹਸਤੀ ਨਹੀਂ ਰਹਿ ਗਈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਮਨ ਅਰਪਿਓ ਹੋਮੇ ਤਜੋ ਇਤ ਪੰਥ ਜੁਲਾਈ, ਆਪਣਾ ਮਨ ਤੁਹਾਨੂੰ ਅਰਪਣ ਕਰਨਾ ਪੈਣਾ ਹੈ, ਅਤੇ ਫਿਰ ਹਰ

ਸਾਡੀ ਜ਼ਿੰਦਗੀ ਦਾ ਮਨੋਰਥ ਜੋ ਹੈ ਉਹ ਜੋ ਸਾਡੇ ਮਨ ਚਾਹੁੰਦੇ ਹਨ ਉਹ ਹੈ। ਜੋ ਸਾਨੂੰ ਆਲੇ ਦੁਆਲੇ ਇਨਫਲੂਐਂਸਿਸ ਮਿਲਦੇ ਹਨ ਉਹ ਹੈ। ਪਰ ਜਦੋਂ ਕੋਈ ਗੁਰੂ ਦਾ ਡਿਸਾਈਪਲ ਬਣ ਜਾਂਦਾ ਹੈ ਉਦੋਂ ਉਸਦਾ ਇੱਕ ਹੀ ਮਨੋਰਥ ਹੁੰਦਾ ਹੈ ਕਿ ਉਹ ਆਪਣੇ ਗੁਰੂ ਦੇ ਵਚਨਾਂ ਨੂੰ ਕਮਾਉਂਦਾ ਹੈ, ਉਹਨਾਂ 'ਚ ਉਸਨੂੰ ਨਫ਼ਾ ਹੋ ਜਾਏ ਤਾਂ ਵੀ ਠੀਕ, ਨੁਕਸਾਨ ਹੋ ਜਾਏ ਤਾਂ ਵੀ ਠੀਕ, ਉਹਨਾਂ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਉਸਦੀ ਡੈਥ ਵੀ ਹੋ ਜਾਏ ਤਾਂ ਵੀ ਠੀਕ। ਅਬ ਹਮ ਚਲੀ ਠਾਕੁਰ ਪੈ ਹਾਰ, ਹੈ ਠਾਕੁਰ ਹੁਣ ਮੈਂ ਤੇਰੇ ਸਾਹਮਣੇ ਆ ਕੇ ਹਾਰ ਗਈ, ਹਾਰ ਮੰਨ ਲਈ। ਜੋ ਹਾਰ ਮੰਨ ਲੈਂਦਾ ਸਰੈਂਡਰ ਕਰ ਦਿੰਦਾ, ਦੂਸਰੇ ਦੇ ਕਬਜ਼ੇ 'ਚ ਆ ਜਾਂਦਾ, ਦੂਸਰੇ ਦੀ ਅਥਾਰਟੀ। ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਹੁਣ ਤੇਰੀ ਮਰਜ਼ੀ ਹੈ ਭਾਵੇਂ ਤੂੰ ਮੈਨੂੰ ਰੱਖ ਜਾਂ ਮਾਰ। ਦੁਨੀਆਂ 'ਚ ਕਿਹੜਾ ਐਸਾ ਰਿਸ਼ਤਾ ਹੈ ਜਿਸ ਨੂੰ ਅਸੀਂ ਇਹ ਕਹਿ ਸਕੀਏ ਕਿ ਤੇਰੀ ਮਰਜ਼ੀ ਹੈ ਜਦੋਂ ਮਰਜ਼ੀ ਮੈਨੂੰ ਮਾਰ ਦੇ? ਇੱਕ ਝਟਕਾ ਮਾਰਿਆ ਹੋਇਆ ਸਹਾਰ ਨਹੀਂ ਸਕਦੇ, ਤੇ ਮਾਰ ਦੇਣਾ ਤੇ ਬਹੁਤ ਦੂਰ ਦੀ ਗੱਲ ਹੈ। ਗੁਰੂ ਮਹਾਰਾਜ ਜੀ ਕਹਿੰਦੇ ਸਿਰਫ ਇੱਕ ਗੁਰੂ ਮਹਾਂਪੁਰਸ਼ ਗੁਰੂ ਸਤਿਗੁਰੂ ਹੀ ਇੱਕ ਐਸੀ ਹਸਤੀ ਹੈ ਜੋ ਕਿ ਤੁਹਾਡੇ ਲਈ ਉਹ ਗਰਾਊਂਡ ਬਣਦੀ ਹੈ, ਤੁਹਾਨੂੰ ਹੈਲਪ ਕਰਦੀ ਹੈ, ਜਿਸ ਦੇ ਰਾਹੀਂ ਤੁਸੀਂ ਆਪਣੀ ਇਸ ਹਸਤੀ ਨੂੰ ਮਾਰ ਸਕਦੇ ਹੋ। ਔਰ ਇਸ ਹਸਤੀ ਨੂੰ ਮਾਰੇ ਤੋਂ ਬਿਨਾਂ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ, ਮਨ ਨੂੰ ਠੰਡਕ ਨਹੀਂ ਮਿਲ ਸਕਦੀ, ਮਨ ਨੂੰ ਤ੍ਰਿਪਤੀ ਨਹੀਂ ਮਿਲ ਸਕਦੀ। ਜਨਮਾਂ ਜਨਮਾਂਤਰਾਂ ਦੇ ਰੋਗ ਅਤੇ ਦੁੱਖ ਕਸ਼ਟ ਜੋ ਹਨ ਉਹ ਜਾ ਨਹੀਂ ਸਕਦੇ। ਸੰਤਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਮੈਨੂੰ ਦੱਸੋ ਉਸ ਪ੍ਰਭੂ ਨੂੰ ਮਿਲਣ ਦਾ ਮਾਰਗ ਕੀ ਹੈ, ਮੈਂ ਉਸਦੇ ਦੀਦਾਰ ਕਰਨੇ ਚਾਹੁੰਦਾ ਹਾਂ। ਉਹ ਕਹਿੰਦੇ ਬਸ ਮਾਰਗ ਇਹੀ ਹੈ, ਆਪਣਾ ਮਨ ਗੁਰੂ ਨੂੰ ਅਰਪਣ ਕਰ ਦੇ ਅਤੇ ਆਪਣੀ ਹੋਮੇ ਨੂੰ ਤਿਆਗ ਦੇ। ਉਹ ਤਾਂ ਹੀ ਪੋਸੀਬਲ ਹੋ ਸਕਦਾ ਹੈ ਜੇ ਅਸੀਂ ਉਸਦੀ ਰਜ਼ਾ ਦੇ ਵਿੱਚ ਆ ਜਾਈਏ, ਜੇ ਅਸੀਂ ਉਸਦੀ ਰਜ਼ਾ ਦੇ ਵਿੱਚ ਆ ਜਾਈਏ। ਕਈ ਦਫ਼ਾ ਸਾਨੂੰ ਪਤਾ ਹੁੰਦਾ ਹੈ ਕਿ ਵੀ ਆਹ ਗੱਲ ਗੁਰੂ ਆਸ਼ੇ ਅਨੁਸਾਰ ਸਹੀ ਨਹੀਂ ਹੈ, ਪਰ ਫਿਰ ਵੀ ਅਸੀਂ ਕਰਦੇ ਹਾਂ ਕਿ ਲੋਕਾਚਾਰੀ ਰੱਖਣੀ ਪੈਂਦੀ ਹੈ, ਲੋਕਾਚਾਰੀ ਰੱਖਣੀ ਪੈਂਦੀ। ਉੱਥੇ ਅਸੀਂ ਜਾਣਦੇ ਹਾਂ ਵੀ ਗੁਰੂ ਮਹਾਰਾਜ ਇਸ ਗੱਲ ਨਾਲ ਸਹਿਮਤ ਤੇ ਨਹੀਂ ਹਨ, ਪਰ ਅਸੀਂ ਉਸ ਲਾਈਨ ਨੂੰ ਕ੍ਰੋਸ ਕਰ ਜਾਂਦੇ ਹਾਂ, ਉਸ ਵਚਨ ਦੀ ਉਲੰਘਣਾ ਕਰ ਜਾਂਦੇ ਹਾਂ, ਉਸਨੂੰ ਟੱਪ ਜਾਂਦੇ ਹਾਂ, ਆਪਣੀ ਮਨ ਮਰਜ਼ੀ ਉੱਤੇ ਇਸਤੇਮਾਲ ਕਰ ਜਾਂਦੇ ਹਾਂ, ਉੱਥੇ ਰਿਸ਼ਤਾ ਟੁੱਟ ਜਾਂਦਾ, ਉੱਥੇ ਅਸੀਂ ਗਿਰ ਜਾਂਦੇ ਹਾਂ। ਕਿਉਂਕਿ ਉੱਥੇ ਫਿਰ ਆਪਣੀ ਹਸਤੀ ਲੈ ਆਉਂਦੀ, ਆਪਣੀ ਹਸਤੀ ਨੇ ਕਿਹਾ ਕਿ ਲੋਕਾਚਾਰੀ ਜੋ ਹੈ ਇਹ ਨਿਭਾਉਣੀ ਹੀ ਪਵੇਗੀ, ਅਤੇ ਅਦਰਵਾਈਜ਼ ਜੋ ਮੇਰੀ ਹਸਤੀ ਹੈ ਉਹ ਡੇਂਜਰ ਦੇ ਵਿੱਚ ਹੈ, ਉਹ ਖਤਰੇ ਦੇ ਵਿੱਚ ਹੈ, ਇਨਸਿਕਿਓਰ ਫੀਲ ਕਰਦਾ ਹੈ। ਉੱਥੇ ਜਾ ਕੇ ਉਹ ਉਸ ਲਾਈਨ ਨੂੰ ਕ੍ਰੋਸ ਕਰ ਜਾਂਦਾ ਹੈ ਅਤੇ ਉਹ ਲੋਕਾਚਾਰੀ ਨੂੰ ਨਿਭਾ ਲੈਂਦਾ ਹੈ। ਅਤੇ ਗੁਰੂ ਦੇ ਬਚਨ ਜੋ ਹਨ ਉਹ ਲੋਕਾਚਾਰੀ ਦੇ ਅਗੇਂਸਟ ਹਨ। ਪਰ ਹਰ ਲੋਭ ਅਰ ਲੋਕਾਚਾਰ, ਕਹਿੰਦੇ ਇਸ ਨੂੰ ਤੈਨੂੰ ਤਿਆਗਣਾ ਪਏਗਾ ਕਿ ਲੋਕ ਕੀ ਕਹਿੰਦੇ ਹਨ, ਹੁਣ ਤੈਨੂੰ ਇਹ ਸੁਣਨਾ ਪਏਗਾ ਕਿ ਗੁਰੂ ਕੀ ਕਹਿੰਦਾ ਹੈ, ਨਾ ਕਿ ਲੋਕ ਕੀ ਕਹਿੰਦੇ ਹਨ। ਤੇਰੇ ਗੁਰੂ ਲੋਕ ਹਨ ਜਾਂ ਗੁਰੂ ਤੇਰਾ ਗੁਰੂ ਹੈ? ਦੁਨੀਆਂ ਕੀਆਂ ਵਡਿਆਈਆਂ ਤਵਨੇ ਆਵੇ ਕਾਮ, ਬੜੇ ਸ਼ਬਦ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਸ ਪ੍ਰਥਾ ਲਿਖੇ ਹਨ ਕਿ ਫਿਰ ਤੈਨੂੰ ਇੱਕ ਹੀ ਰਸਤਾ ਲੈਣਾ ਪੈਣਾ ਹੈ। ਲੋਕਾਂ ਵੱਲੋਂ ਤੈਨੂੰ ਅੱਖਾਂ ਵੀ ਕੰਨ ਵੀ ਇਹ ਸਭ ਕੁਛ ਬੰਦ ਕਰਨੇ ਪੈਣੇ ਹਨ ਕਿ ਉਹ ਕੀ ਕਹਿੰਦੇ ਹਨ, ਉਹ ਦੇਖਣਾ ਔਰ ਉਹ ਸੁਣਨਾ ਤੈਨੂੰ ਬੰਦ ਕਰਨਾ ਪੈਣਾ। ਤੋ ਅੱਜ ਦੇ ਕੀਰਤਨ ਦੇ ਵਿੱਚ ਇਹ ਉਪਦੇਸ਼ ਹੈ, ਅਗਰ ਅਸੀਂ ਆਪਣਾ ਆਪਾ ਪਹਿਚਾਨਣਾ ਹੈ, ਆਪਣਾ ਆਪਾ ਪਹਿਚਾਨਣਾ, ਮੂਲ ਨੂੰ ਪਛਾਣਨਾ ਸਾਡੀ ਜ਼ਿੰਦਗੀ ਦਾ ਗੋਲ ਹੈ। ਕਿਤੇ ਉਸਨੂੰ ਬੁੱਝਣਾ ਆਖਿਆ ਹੈ, ਕਿਤੇ ਉਸਨੂੰ ਪਹਿਚਾਨਣਾ ਆਖਿਆ। ਔਰ ਉਸ ਦੇ ਉੱਤੇ ਮੈਂ ਫਿਰ ਥੋੜ੍ਹੀਆਂ ਜਿਹੀਆਂ ਬਾਣੀ ਦੀਆਂ ਉਹੀ ਲਾਈਨਾਂ ਰਿਪੀਟ ਕਰਦਿਆਂ, ਗੁਰੂ ਮਹਾਰਾਜ ਜੀ ਆਖਦੇ ਹਨ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀਓ। ਹੁਣ ਅਗਰ ਅਸੀਂ ਅੱਜ ਤੱਕ ਆਪਣੇ ਮੂਲ ਨੂੰ ਨਹੀਂ ਬੁੱਝਿਆ ਤਾਂ ਫਿਰ ਅਸੀਂ ਅੱਜ ਤੋਂ ਬਾਅਦ ਆਪਣੇ ਆਪ ਨੂੰ ਕੀ ਆਖਾਂਗੇ, ਦੱਸੋ ਕੀ ਆਖਾਂਗੇ? ਮਹਾਰਾਜ ਜੀ ਨੇ ਤੇ ਆਹ ਆਖ ਦਿੱਤਾ ਹੈ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀ, ਅਸੀਂ ਕੀ ਆਖਾਂਗੇ ਆਪਣੇ ਆਪ ਨੂੰ? ਗੱਲ ਕਹਿਣ ਨੂੰ ਬਚ ਜਾਂਦੀ ਹੈ, ਫਿਰ

ਮਹਾਰਾਜ ਜੀ ਆਖਦੇ ਹਨ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਨਾ ਪਾਕ ਅਤਿ ਗੰਦਾ। ਸੋ ਕੀ ਆਖਾਂਗੇ ਆਪਣੇ ਆਪ ਨੂੰ, ਸਾਫ ਸੁਥਰੇ ਜਾਂ ਨਾਪਾਕ? ਜੇ ਅਸੀਂ ਮੂਲ ਨੂੰ ਨਹੀਂ ਬੁੱਝਿਆ, ਅਸੀਂ ਤਾਂ ਜ਼ਿੰਦਗੀ ਨਾਪਾਕ ਰਹਾਂਗੇ ਔਰ ਨਾਪਾਕ ਹੀ ਹਨ। ਜੇ ਉਸ ਨੂੰ ਨਹੀਂ ਬੁੱਝਿਆ ਤੇ ਮਹਾਰਾਜ ਜੀ ਆਖਦੇ ਹਨ, ਬਿਨ ਬੂਝੇ ਵੱਡਾ ਫੇਰ ਪਿਆ ਆਵੇ ਜਾਈ, ਫਿਰ ਬਹੁਤ ਵੱਡਾ ਫੇਰ ਪਏਗਾ, 84 ਲੱਖ ਜੋੜ ਦੇ ਵਿੱਚੋਂ ਦੀ ਗੁਜ਼ਰਨਾ ਪਏਗਾ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ। ਇਸ ਅਪਰਚੁਨਿਟੀ ਜੋ ਕਿ ਆਪਣੇ ਆਪ ਨੂੰ ਰਿਅਲਾਈਜ਼ ਕਰਨ ਦੀ ਹੈ, ਇਸ ਤੋਂ ਜੋ ਖੁੰਝ ਜਾਏ, ਕਹਿੰਦੇ ਫਿਰ ਬਾਰ ਬਾਰ ਆਈ ਜਾਏਗਾ, ਜਾਈ ਜਾਏਗਾ, ਦੁੱਖ ਪਾਏਗਾ। ਕਹਿੰਦੇ ਮੂਲ ਸੰਭਾਲੋ ਅਚੇਤ ਗਵਾਰਾ। ਕਹਿੰਦੇ ਉਹ ਗਵਾਰ, ਉਹ ਅਚੇਤ ਭਾਵ ਬੇਹੋਸ਼, ਆਪਣੇ ਮੂਲ ਨੂੰ ਸੰਭਾਲਣ ਦੀ ਕੋਸ਼ਿਸ਼ ਕਰ, ਆਪਣੇ ਮੂਲ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ। ਔਰ ਸਾਧ ਸੰਗਤ ਜੀ, ਜਦੋਂ ਕੋਈ ਇਨਸਾਨ ਆਪਣੇ ਮੂਲ ਨੂੰ, ਆਪਣੀ ਅਸਲੀਅਤ ਨੂੰ, ਆਪਣੀ ਰਿਐਲਿਟੀ ਨੂੰ ਦੇਖ ਲੈਂਦਾ ਹੈ ਨਾ, ਜਾਣ ਲੈਂਦਾ ਹੈ, ਰਿਅਲਾਈਜ਼ ਕਰ ਲੈਂਦਾ ਹੈ, ਉਸਦੇ ਦੀਦਾਰ ਕਰ ਲੈਂਦਾ ਹੈ, ਉਸ ਦਾ ਜੋ ਆਨੰਦ ਹੈ, ਉਸ ਦੀ ਜੋ ਬਿਊਟੀ ਹੈ, ਉਸ ਦਾ ਜੋ ਐਕਸਪੀਰੀਅੰਸ ਹੈ, ਉਹ ਹਮੇਸ਼ਾ ਲਈ ਮਿਸਟਰੀ ਹੀ ਰਹਿ ਜਾਂਦਾ ਹੈ, ਕਿਉਂਕਿ ਉਹਨੂੰ ਕਿਸੇ ਨੂੰ ਦੱਸਿਆ, ਕੋਸ਼ਿਸ਼ ਕੀਤੇ ਵੀ ਦੱਸਿਆ ਨਹੀਂ ਜਾ ਸਕਦਾ। ਉਹ ਇਤਨਾ ਵੰਡਰਫੁਲ, ਉਹ ਇਸ ਤਰ੍ਹਾਂ ਹੈ, ਮਿਸਾਲ ਦੇਣ ਵਜੋਂ, ਜਿਸ ਤਰ੍ਹਾਂ ਇੱਕ ਬੈਗਰ ਨੂੰ ਇਹ ਪਤਾ ਚੱਲ ਜਾਏ ਕਿ ਉਹ ਤੇ ਸ਼ਹਿਜ਼ਾਦਾ ਹੈ, ਤੇ ਉਹ ਗਲੀਆਂ ਦੇ ਵਿੱਚ ਉਹ ਮੰਗਦਾ ਮੰਗਦਾ ਅਚਾਨਕ ਉਹ ਮਹੱਲਾਂ ਦੇ ਵਿੱਚ ਪਹੁੰਚ ਜਾਏ, ਇਹ ਸਿਰਫ ਇੱਕ ਸਿਮਲੀ ਹੈ, ਇੱਕ ਮੈਟਾਫੋਰ ਹੈ, ਜੋ ਥੋੜਾ ਜਿਹਾ ਉਸਨੂੰ ਕੰਪੇਅਰ ਕਰਨ ਦੇ ਵਾਸਤੇ ਵਰਤਿਆ ਜਾ ਸਕਦਾ ਹੈ। ਜਦੋਂ ਇਨਸਾਨ ਆਪਣੀ ਅਸਲੀਅਤ ਨੂੰ ਪਹਿਚਾਣਦਾ ਹੈ, ਉਦੋਂ ਉਹ ਇਨਲਾਈਟਨਡ ਹੁੰਦਾ ਹੈ, ਔਰ ਉਸ ਇਨਲਾਈਟਨਮੈਂਟ ਦੇ ਵਿੱਚ ਕੀ ਹੁੰਦਾ ਹੈ, ਇਸ ਸ਼ਬਦ ਚ ਮਹਾਰਾਜ ਨੇ ਦੱਸਿਆ ਹੈ ਕਿ ਸਭੇ ਆਸਾਂ ਪੂਰੀਆਂ। ਜਦੋਂ ਕੋਈ ਆਪਣਾ ਮਨ ਅਰਪਣ ਕਰ ਦਿੰਦਾ ਹੈ, ਮੋਮੇ ਨੂੰ ਤਿਆਗ ਦਿੰਦਾ ਹੈ, ਮਾਰ ਦਿੰਦਾ ਹੈ, ਤਾਂ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਹੈ, ਉਸ ਦੇ ਵਿੱਚੋਂ ਫਲ ਕੀ ਮਿਲਦਾ ਹੈ। ਆਓ ਉਸ ਨੂੰ ਗਾਈਏ ਔਰ ਕੀਰਤਨ ਸਮਾਪਤ ਹੋਏਗਾ। ਮਨ

ਜੀ ਦੀ ਬੜੀ ਅੰਤ ਦੀ ਗੱਲ ਕਰਦੀ ਕਹਿੰਦੇ ਨੇ ਜਿਸੇ ਇਹ ਕਿਸੇ ਦੀ ਠੱਗੀ ਨੂੰ ਜਾਣਨਾ ਚਾਹੋ ਬਈ ਕਿਸ ਤਰ੍ਹਾਂ ਕਰਤੱਵ ਕਰਦਾ ਤੇ ਉਹਦੇ ਮਿੱਤਰ ਬਣ ਜਾ ਉਹਦੇ ਨਜ਼ਦੀਕ ਚਲੇ ਜਾ ਪਰ ਉਹਦੇ ਸਾਰੇ ਰਾਜ਼ ਖੁੱਲ ਜਾਂਦੇ ਹਨ ਉਸ ਮਿੱਤਰ ਦਾ ਕਬੀਰ ਕਹਿੰਦਾ ਹੈ ਮੈਂ ਵੀ ਹੁਣ ਉਸਦਾ ਰਾਜ਼ਦਾਰ ਬਣ ਗਿਆ ਕਿਉਂਕਿ ਮੈਂ ਬਹੁਤ ਉਹਦੇ ਨਜ਼ਦੀਕ ਚਲਾ ਗਿਆ ਉਸ ਮਾਲਕ ਦੇ ਤੇ ਲੋਕ ਤਾਂ ਠੱਗੀ ਵਿੱਚ ਆ ਜਾਂਦੇ ਨੇ ਮੈਂ ਨਹੀਂ ਆਉਂਦਾ ਹੁਣ ਉਹਦੀ ਠੱਗੀ ਇੱਕ ਵਾਰੀ ਪਿਆਰ ਨਾਲ ਬੋਲੀਏ ਮੈਂ ਨਹੀਂ ਉਹਦੀਆਂ ਉਹ ਜੋ ਠੱਗੀ ਦੀਆਂ ਗੱਲਾਂ ਕਰਦੇ ਮੈਂ ਨਹੀਂ ਆਉਂਦਾ ਤੇ ਲੋਕ ਆਉਂਦੇ ਨੇ ਹੈਨ ਐਸੇ ਵੀ ਭਾਈ ਭਿਖਾਰੀ ਦਰੀਆਂ ਸੀ ਰਹੇ ਕੋਈ ਆਉਂਦਾ ਤੇ ਆ ਕੇ ਆਖਦੇ ਚਲੋ ਬਾਹਰ ਬਰਾਤ ਖੜੀ ਹੈ ਇਹ ਤਾਂ ਕੰਮ ਬਾਅਦ ਵਿੱਚ ਵੀ ਹੋ ਸਕਦਾ ਕਹਿੰਦਾ ਨਹੀਂ ਇਹਦੀ ਬੜੀ ਲੋੜ ਪੈਣੀ ਹੈ ਅੱਜ ਜਿਹੜਾ ਘੋੜੀ ਤੇ ਚੜਿਆ ਕੱਲ ਉਸਨੇ ਮਰ ਜਾਣਾ ਤੇ ਤੁਹਾਨੂੰ ਪਤਾ ਇਸ ਗੱਲ ਦਾ ਹਾਂ ਪਤਾ ਹੈ ਫਿਰ ਵੀ ਇਹ ਸਾਰੇ ਕਾਰਜ ਕਰੀ ਜਾਂਦੇ ਹੋ ਕਹਿਣ ਲੱਗਾ ਮੈਂ ਕਿੱਥੇ ਕਰਦਾ ਉਹ ਆਪ ਮਾਲਕ ਕਰਦੀ ਮੇਰੀ ਕੀ ਹਸਤੀ ਹੈ ਠੱਗੀ ਵਿੱਚੋਂ ਨਿਕਲ ਕੇ ਤੇ ਕਬੀਰ ਜੀ ਆਖਰੀ ਤੁਕਾਂ ਵਿੱਚ ਫਰਮਾਨ

ਦਾਕਦਾਰਾ ਮਹਲਾ ਪੰਜਵਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਸਰਨੀ ਆਇਓ ਨਾਮ ਨਿਧਾਨ।

అర్ధగుప్తం ప్రేషతో అర్ధగుప్తం ప్రేషతో దర్గోష్ కర్తా.

ਪਰਮ ਕਰਮ ਕਰਦਾਸ ਬੇਨਤੀ ਕਰਦੇ ਹਨ। ਦਾਸਾਂ ਦੇ ਪ੍ਰਤੀ ਗਰੀਬ ਸਾਹਿਬ ਜੀ ਨੇ ਇਤਨਾ ਕੁਝ ਕਹਿ ਦਿੱਤਾ ਹੈ ਕਿ ਦਾਸ ਇਸ ਗੱਲ ਦੇ ਯੋਗ ਹੀ ਨਹੀਂ ਹਨ, ਦਾਸ ਇਸ ਗੱਲ ਦੇ ਕੁੱਕਰ ਹਨ। ਜੋ ਕੁਝ ਵੀ ਸੰਗਤਾਂ ਦੇ ਜੋੜਿਆਂ ਦੇ ਵਿੱਚੋਂ ਮਿਲਿਆ ਹੈ ਦਾਸਾਂ ਨੇ ਆਦਿ ਦੀ ਪੇਸ਼ਕਰਮਤ ਕੀਤਾ ਹੈ। ਐਨੀ ਗੱਲ ਕਹਿ ਕੇ ਦੂਜਾ ਸ਼ਬਦ ਸ਼ੁਰੂ ਕਰੀਏ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਜੋ ਕੁਝ ਵੀ ਹੈ ਸਾਰੇ ਦਾ ਸਾਰਾ ਸ਼ਬਦ ਦਾ ਪ੍ਰਤਾਪ ਹੈ। ਸਾਡੇ ਵਰਗੇ ਕੁੱਕਰ ਗਲੀਆਂ ਵਿੱਚ ਤੁਰੇ ਫਿਰਦੇ ਨੇ, ਕੋਈ ਵੀ ਨਹੀਂ ਪੁੱਛਦਾ। ਸ਼ਬਦ ਹੈ ਮੇਰੇ ਰਾਮ, ਮੇਰੇ ਰਾਮ।

ਤੇ ਗੁਰਸਿੱਖ ਅੰਮ੍ਰਿਤ ਵੇਲੇ ਉੱਠਿਆ। ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਪਹੁੰਚਿਆ ਤੇ ਗੁਰੂ ਕੀ ਸੰਗਤ ਅੰਦਰ ਬਹਿ ਗਿਆ। ਗੁਰੂ ਕੀ ਸੰਗਤ ਵਿੱਚ ਬੈਠਿਆ ਹੋਇਆ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਸੁਣਦਾ ਨਹੀਂ, ਬਲਕਿ ਨਾਲਦਿਆਂ ਨੂੰ ਵੀ ਨਹੀਂ ਸੁਣਨ ਦਿੰਦਾ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਐਸੇ ਗੁਰਸਿੱਖ ਪ੍ਰਥਿਆਏ ਲਿਖਦੇ ਨੇ, ਬਈ ਹਰ ਜਸ ਸੁਣਤੇ ਬਾਤ ਚਲਾਵੈ। ਹਰੀ ਪਰਮਾਤਮਾ ਦੀ ਬਾਣੀ ਸੁਣਦਿਆਂ, ਹਰੀ ਪਰਮਾਤਮਾ ਦੀ ਕਥਾ ਹੋ ਰਹੀ ਹੋਵੇ, ਹਰੀ ਰੱਬ ਪਰਮਾਤਮਾ ਦੀ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ, ਤੇ ਹਰ ਜਸ ਸੁਣਦਿਆਂ ਆਪੋ ਵਿੱਚ ਗੱਲਾਂ ਕਰਦੇ ਰਹਿਣ, ਗੱਲਾਂ ਬਾਤਾਂ ਕਰਨ ਵਾਲੇ ਗੁਰਸਿੱਖ ਨੂੰ ਮਹਾਰਾਜ ਕਹਿੰਦੇ ਹਨ, ਉਸਨੇ ਜਨਮ ਵਿਅਰਥ ਗਵਾਇਆ, ਸਤਸੰਗ ਵਿੱਚ ਬਹਿ ਕੇ ਦੂਜੇ ਦਾ ਵੀ ਸਮਾਂ ਬਰਬਾਦ ਕੀਤਾ। ਐਸੇ ਗੁਰਸਿੱਖ ਨੂੰ ਜਮਾਂ ਦੀ ਮਾਰ ਪੈਂਦੀ ਹੈ, ਸਿੱਧਾ ਜੰਮਪੁਰ ਜਾਂਦਾ। ਹਰ ਜਸ ਸੁਣ ਤੇ ਬਾਤ ਚਲਾਵੈ, ਹਰ ਜਸ ਸੁਣ ਤੇ ਬਾਤ ਚਲਾਵੈ, ਗੋਬਿੰਦ ਸਿੰਘ।

0: ਉਹ ਕਦੇ ਦੁੱਖ ਦੇ ਅੰਦਰ ਨਹੀਂ ਆਉਂਦਾ, ਉਹਨੂੰ ਦੁੱਖ ਰੋਗ ਸੰਤਾਪ ਕੋਈ ਨਹੀਂ ਚਿੰਬੜਦਾ। ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਰਮਾਨ,
1: ਦਸਵੰਤ ਗੁਰੂ ਨਾ ਦੇਵਈ ਝੂਠ ਬੋਲ ਜੋ ਖਾਏ।
0: ਗੁਰਸਿੱਖ ਦਾ ਅਗਲਾ ਕਰਮ ਹੈ ਵੀ ਦਸਵੰਧ ਜਿਹੜੀ ਕਿਰਤ ਕਮਾਈ ਕਰਨੀ ਉਸ ਵਿੱਚੋਂ ਦਸਵਾਂ ਹਿੱਸਾ ਗੁਰੂ ਕੇ ਅਰਪਣ

ਗੁਰੂ ਕੀ ਸੰਗਤ ਵਿੱਚ ਆਉਣ ਵਾਲੀ ਮਾਂ ਭੈਣ ਉਸ ਨੂੰ ਮਾਂ ਭੈਣ ਦਾ ਰੂਪ ਜਾਣੇ, ਧੀ ਨੂੰ ਧੀ ਦਾ ਰੂਪ ਜਾਣੇ, ਬੁਰੀ ਨਿਗਾਹ ਨਾਲ ਨਾ ਵੇਖੇ। ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ, ਭਾਈ ਨੰਦ ਲਾਲ ਜੀ, ਮਾਏ ਭੈਣ ਜੋ ਆਵੈ ਸੰਗਤ, ਦ੍ਰਿਸ਼ਟ ਬੁਰੀ ਦੇਖੇ ਤਿਸ ਪੰਗਤ, ਸਿੱਖ ਹੋਏ ਜੋ ਕਰੈ ਕ੍ਰੋਧ, ਕੰਨਿਆ ਮੂਲ ਨਾ ਦੇਵੈ ਸੋਧ। ਜਿਹੜਾ ਗੁਰਸਿੱਖ ਸਤ ਸੰਗਤ ਅੰਦਰ ਬੈਠੀ ਹੋਈ ਮਾਂ ਭੈਣ ਨੂੰ ਮਾਂ ਭੈਣ ਨਾ ਜਾਣੇ, ਧੀ ਨੂੰ ਧੀ ਦਾ ਰੂਪ ਨਾ ਜਾਣੇ, ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਹਨ, ਐਸੇ ਗੁਰਸਿੱਖ ਦਾ ਮੈਂ ਦਰਸ਼ਨ ਕਰਕੇ ਰਾਜੀ ਨਹੀਂ, ਵਸਾਂ ਲੈ ਕੇ ਰਾਜੀ ਨਹੀਂ। ਤੇ ਜਿਹੜੇ ਕੁੜੀ ਮਾਰ ਹੁੰਦੇ ਨੇ ਨਾ, ਜਨਮ ਤੋਂ ਹੀ ਬੱਚੀ ਦਾ ਗਲਾ ਘੁੱਟ ਦੇਣਾ, ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖ ਦਾ ਸੁਭਾਅ ਨਿਮਰਤਾ ਸਹਿਤ ਹੋਵੇ, ਕ੍ਰੋਧ ਨਾ ਕਰੇ। ਬੱਚੀ ਨੇ ਘਰ ਅੰਦਰ ਜਨਮ ਲਿਆ, ਉਸ ਨੂੰ ਬੱਚੇ ਦਾ ਹੀ ਰੂਪ ਸਮਝ ਕੇ ਪਾਲੇ, ਕਿਉਂਕਿ ਸਿੰਘ ਮੇਰਾ ਜਿਹੜਾ ਹੈ ਉਹ ਸਪੁੱਤਰ ਹੈ, ਬੱਚੀ ਜਿਹੜੀ ਕੌਰ ਹੈ ਇਹ ਛੋਟਾ ਸਪੁੱਤਰ ਹੈ ਰਾਜੇ ਦਾ, ਬਾਦਸ਼ਾਹ ਦਾ। ਇਸ ਕਰਕੇ ਬੱਚੀ ਤੇ ਬੱਚੇ ਨੂੰ ਇੱਕੋ

ਕੁੜੀਆਂ ਨੂੰ ਬਹੁਤਾ ਧਨ ਵੇਖ ਕੇ ਵਿਆਹ ਦੇਣਾ ਜਾਂ ਧਨ ਲੈ ਕੇ ਵੇਚ ਦੇਣਾ, ਵਿਆਹਣਾ ਨਾ ਵੇਚ ਦੇਣਾ। ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਖਾਂਦੇ ਹਨ ਐਸੇ ਮਾਤਾ ਪਿਤਾ, ਜਮਾਂ ਦੀ ਮਾਰ ਖਾਂਦੇ ਹਨ। ਮੇਰਾ ਗੁਰਸਿੱਖ ਇਹੋ ਜਿਹਾ ਨਹੀਂ ਹੋਏਗਾ। ਭਾਈ ਨੰਦ ਲਾਲ ਜੀ, ਗੁਰਸਿੱਖ ਦੀਆਂ ਨਿਸ਼ਾਨੀਆਂ ਇਹ ਹਨ।

ਜਪਜੀ ਸਾਹਿਬ ਤੇ ਜਾਪ ਸਾਹਿਬ ਤੋਂ ਬਗੈਰ ਜਿਹੜਾ ਗੁਰਸਿੱਖ ਖਾਣਾ ਖਾਂਦਾ ਨਾ, ਖੁਰਾਕ ਖਾਂਦਾ, ਜਿਹੜਾ ਗੁਰਸਿੱਖ ਭੋਜਨ ਛਕਦਾ, ਜਲ ਪਾਣ ਛਕਦਾ, ਗਰੀਬ ਨਵਾਜ ਕਹਿੰਦੇ ਉਹ ਭੋਜਨ ਨਹੀਂ, ਉਹ ਖੁਰਾਕ ਨਹੀਂ, ਉਹ ਵਿਸਟਾ ਦਾ ਕਿਰਮ ਹੋ ਕੇ ਤੇ ਉਹ ਵਿਸਟਾ ਦੇ ਅੰਦਰ ਮੂੰਹ ਮਾਰ ਰਿਹਾ ਬਿਨਾਂ ਜਪਜੀ ਸਾਹਿਬ ਤੇ ਜਪ ਸਾਹਿਬ ਤੋਂ ਬਗੈਰ। ਬਿਨ ਜਪ ਜਾਪ ਜਪੇ ਬਿਨਾਂ ਜੋ ਜਿਵੇਂ ਪ੍ਰਸਾਦ, ਸੋ ਵਿਸਟਾ ਕਾ ਕਿਰਮ ਹੋਏ ਜਨਮ ਗਵਾਇਓ ਬਾਦ, ਬਿਰਥ ਜਨਮ ਗਵਾ ਦਿੱਤਾ। ਇਥੋਂ ਸਿੱਧ ਹੈ ਗੁਰੂ ਕੇ ਸਿੱਖੋ, ਅੰਮ੍ਰਿਤ ਵੇਲੇ ਹੋ ਉੱਠ ਕੇ ਜਪਜੀ ਸਾਹਿਬ ਦਾ ਪਾਠ।

ਅੱਜ ਕਹਿੰਦੇ ਜਿਹੜੇ ਪੰਜ ਕਕਾਰ ਦਿੱਤੇ ਨੇ ਨਾ ਖਾਲਸੇ ਨੂੰ ਪਹਿਨਾਏ ਨੇ, ਪੂਰੀ ਯੂਨੀਫਾਰਮ ਤੋਂ ਬਗੈਰ, ਪੂਰੀ ਡਰੈਸ ਤੋਂ ਬਗੈਰ ਗੁਰੂ ਕਾ ਸਿੱਖ ਸਿੰਘ ਨਹੀਂ ਰਹਿ ਜਾਂਦਾ, ਖਾਲਸਾ ਨਹੀਂ ਰਹਿ ਜਾਂਦਾ। ਜਿਵੇਂ ਕਿਸੇ ਆਫੀਸਰ ਦੀ ਯੂਨੀਫਾਰਮ ਹੋਵੇ, ਵਰਦੀ ਹੋਵੇ, ਉਹਨੂੰ ਲਾਜ਼ਮੀ ਹੈ ਵੀ ਜਦੋਂ ਆਫਿਸ ਵਿੱਚ ਜਾਵੇ, ਜਦੋਂ ਕੰਮ ਤੇ ਜਾਵੇ, ਜਦੋਂ ਮਾਲਕ ਦੀ ਹਜ਼ੂਰੀ ਅੰਦਰ ਹਾਜ਼ਰੀ ਹੋਵੇ, ਉਦੋਂ ਉਹ ਦਿੱਤੀ ਹੋਈ ਡਰੈਸ ਨੂੰ ਪਹਿਨੇ। ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਪੰਜ ਕਕਾਰ ਬਖਸ਼ੇ ਨੇ ਤੇ ਗਰੀਬ ਨੂੰ ਅੱਜ ਕਹਿੰਦੇ ਮੈਂ ਇਹ ਬਰਦਾਸ਼ਤ ਨਹੀਂ ਕਰਾਂਗਾ ਵੀ ਮੇਰਾ ਗੁਰਸਿੱਖ ਪੰਜਾਂ ਕਕਾਰਾਂ ਦਾ ਧਾਰਨੀ ਨਾ ਹੋਵੇ, ਲਾਹ ਕੇ ਫਿਰਦਾ ਰਵੇ, ਐਸੀ ਗੱਲ ਨਾ ਹੋਵੇ। ਸ਼ਸਤਰਹੀਣ ਇਹ ਕਬੂ ਨਾ ਹੋਈ, ਕਦੇ ਵੀ ਸ਼ਸਤਰਹੀਣ ਨਾ ਹੋਵੇ, ਸ਼ਸਤਰ ਹਮੇਸ਼ਾ ਪਾਸ ਰੱਖੇ। ਸ਼ਸਤਰ ਤੇ ਸ਼ਾਸਤਰ, ਸ਼ਾਸਤਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸ਼ਸਤਰ ਹੈ ਇਹ ਜਿਹੜੇ ਪੀਰ ਹਨ ਮਹਾਰਾਜ ਨੇ ਦਿੱਤੇ ਨੇ ਰੱਖਿਆ ਵਾਸਤੇ। ਇਹ ਹਾਮੀ ਭਰਨਗੇ ਸੱਚੀ ਦਰਗਾਹ ਦੇ ਅੰਦਰ ਕਿ ਗੁਰੂ ਕਾ ਸਿੱਖ ਸ਼ਸਤਰਾਂ ਦੇ ਨਾਲ ਸ਼ਾਸਤਰ ਦੀ ਪੂਜਾ ਕਰਦਾ।

ਹੁਣ ਗਰੀਬ ਨਵਾਜ ਨੇ ਗੁਰਸਿੱਖ ਦੀ ਰਹਿਤ ਦੱਸੀ ਹੈ। ਗੁਰੂ ਕੇ ਪਿਆਰੇ ਸਿੱਖੋ, ਗੁਰਸਿੱਖ ਦੀ ਰਹਿਤ ਇਹ ਹੈ ਭਈ ਉੱਠ ਕੇ ਪ੍ਰਭਾਤ ਵੇਲੇ ਪਰਮਾਤਮਾ ਦੇ ਨਾਲ ਹਿੱਤ ਲਾਉਣਾ, ਚਿੱਤ ਨਾਲ ਪਰਮਾਤਮਾ ਦਾ ਜਾਪ ਜਪਣਾ, ਜਿੰਨਾ ਵੀ ਜਪਣਾ, ਜਿੰਨਾ ਵੀ ਵਾਹਿਗੁਰੂ ਕਹਿਣਾ, ਹਿਰਦੇ ਦੇ ਨਾਲ ਕਹਿਣਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਗੁਰਸਿੱਖ ਰਹਿਤ ਸੁਣੋ ਹੇ ਮੀਤ, ਉੱਠ ਪ੍ਰਭਾਤ ਕਰੋ ਹਿਤ ਚੀਤ, ਵਾਹਿਗੁਰੂ ਗੁਰਮੰਤਰ ਸੁਜਾਪ, ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ, ਫਿਰ ਜਪਜੀ ਸਾਹਿਬ ਜਾਪ ਸਾਹਿਬ ਦਾ ਪਾਠ ਕਰਨਾ, ਸੰਧਿਆ ਸਮੇਂ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ, ਤੇ ਬਰਾਜਨ ਵੇਲੇ ਸੌਣ ਵੇਲੇ ਕੀਰਤਨ ਸੋਹਲਾ ਸਾਹਿਬ ਜੀ ਕੀ ਗੁਰਬਾਣੀ ਪੜ੍ਹ ਕੇ ਅਰਦਾਸ ਕਰਕੇ ਗਰੀਬ ਨਵਾਜ ਦੇ ਚਰਨਾਂ ਚ ਸਤਿਗੁਰੂ ਆਪ ਜੀ ਦੀ ਕਿਰਪਾ ਅਨੁਸਾਰ ਚਾਰ ਪੈਰ ਦਿੱਤੇ ਹੋਏ ਦਿਨ ਆਪ ਜੀ ਦੇ ਬਤੀਤ ਹੋ ਗਏ ਨੇ, ਚਾਰ ਪੈਰ ਰਾਤਰੀ ਆਈ ਏ ਸਤਿਗੁਰੂ, ਤੇਰੀ ਕਿਰਪਾ ਦੁਆਰਾ ਬਤੀਤ ਹੋਵੇ, ਤੇਰੇ ਹੀ ਦੀਦਾਰ ਹੋਣ, ਤੇਰੇ ਹੀ ਨਾਮ ਦਾ ਹਿਰਦੇ ਅੰਦਰ ਵਾਸਾ ਹੋਵੇ। ਗਰੀਬ ਨਵਾਜ ਸਾਹਿਬ ਸੱਚੇ ਪਰਮਾਤਮਾ

ਉਹਨਾਂ ਸਮਿਆਂ ਦੇ ਅੰਦਰ ਕੀਰਤਨ ਤੋਂ ਬਾਅਦ ਕਥਾ ਹੁੰਦੀ ਸੀ ਸ਼ਾਮ ਨੂੰ। ਅੱਜ ਵੀ ਪੰਜਾਬ ਦੀ ਧਰਤੀ ਦੇ ਉੱਪਰ ਕੀਰਤਨ ਤੋਂ ਉਪਰੰਤ ਕਥਾ ਹੁੰਦੀ ਹੈ, ਕਥਾ ਵੀ ਸੁਣਨੀ। ਜਿਹੜੇ ਇਹਨਾਂ ਨਿਯਮਾਂ ਦੇ ਧਾਰਨੀ ਹੋਣਗੇ ਉਹ ਸਿੱਖ ਅਮਰਾਪੁਰੀ ਦੇ ਅੰਦਰ ਨਿਵਾਸ ਕਰਨਗੇ, ਜਿੱਥੇ ਇੱਕ ਵਾਰ ਜਾ ਕੇ ਗੁਰੂ ਕਾ ਸਿੱਖ ਮੁਕਤ ਹੋ ਜਾਂਦਾ। ਸੱਚਖੰਡ ਜਿਸ ਦਾ ਨਾਮ ਹੈ ਉੱਥੇ ਮੈਂ ਦਰਸ਼ਨ ਦੇਵਾਂਗਾ ਗੁਰੂ ਕੇ ਸਿੱਖ ਨੂੰ। ਜਿੱਥੇ ਮੇਰਾ ਨਿਵਾਸ ਉੱਥੇ ਗੁਰੂ ਕੇ ਸਿੱਖ

ਬਈ ਖੰਡੇ ਕੀ ਪਹੁਲ ਛਕੇ, ਜਿੱਥੇ ਪੰਜ ਪਿਆਰੇ ਨਜ਼ਰ ਆਵਣ, ਅਮਰ ਸੰਚਾਰ ਦਾ ਪਤਾ ਲੱਗੇ, ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾ ਦੇਵੇ। ਖੰਡੇ ਕੀ ਪੌਲ ਛੱਕ ਕੇ ਆਪਣਾ ਜੀਵਨ ਬਤੀਤ ਕਰ ਲਵੇ, ਸਤਿਗੁਰ ਦੇ ਲੇਖੇ ਲਾ ਦੇਵੇ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਭਾਈ ਨੰਦ ਲਾਲ ਜੀ, ਇੱਕ ਇਨਸਾਨ ਦੇ ਅੰਦਰ ਐਸੀ ਗੱਲ ਆਉਂਦੀ ਜਿਸ ਨਾਲ ਇਨਸਾਨ ਗਿਰਾਵਟ

ਇਹ ਗੱਲ ਨੀ ਵੀ ਕੇਵਲ ਗੁਰਸਿੱਖਾਂ ਵਾਸਤੇ ਹੀ ਨੇ, ਬਈ ਜਿਹੜੇ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਮੈਂ ਇਹਨਾਂ ਨੂੰ ਵਾਕ ਦਿੱਤੇ ਨੇ। ਮਤਾ ਤੁਹਾਡੇ ਮਨ ਅੰਦਰ ਕੋਈ ਖਿਆਲ ਆ ਜੇ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਨੀ ਕਰੜ ਮਰਿਆਦਾ ਦਿੱਤੀ, ਸਖਤ ਮਰਿਆਦਾ ਦਿੱਤੀ ਹੈ, ਇਸ ਕਰਕੇ ਮੈਂ ਆਪ ਜੀ ਨੂੰ ਆਪਣਾ ਵੀ ਇੱਕ ਵਚਨ ਦੱਸਣਾ ਜੋ ਮੇਰੇ ਪੂਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੈਨੂੰ

ਜਦੋਂ ਤੋਂ ਮੈਂ ਹੋਸ਼ ਸੰਭਾਲੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਵਿੱਤਰ ਵਾਕ ਮੈਨੂੰ ਦਿੱਤੇ, ਬੇਟਾ ਇਹ ਮੇਰੇ ਪੂਰੇ ਗੁਰੂ ਕੇ ਵਾਕ ਨੇ, ਬੱਚਾ ਅੱਜ ਮੈਂ ਤੈਨੂੰ ਇਹ ਵਾਕ ਦੇ ਰਹੇ ਹਾਂ ਕਿ ਪੁੱਤਰ ਇੱਕ ਪ੍ਰਣ ਤੂੰ ਮੇਰੇ ਨਾਲ ਕਰਨਾ, ਜਬ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਨੇ, ਜਬ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਨੇ, ਜੀਵਨ ਚੱਲ ਰਿਹਾ, ਤੇ ਆਪਣੀ ਧਰਮ ਪਤਨੀ ਨੂੰ ਧਰਮ ਪਤਨੀ ਦਾ ਰੂਪ ਜਾਣਨਾ, ਦੂਜੀ ਦਾ ਮਨ ਅੰਦਰ ਸੁਪਨੇ ਅੰਦਰ ਵੀ ਸੰਕਲਪਨਾ ਆਉਣਾ, ਇਹ ਮੇਰੇ ਪਿਤਾ ਨੇ ਵਾਕ ਮੈਨੂੰ ਸਖਤ ਭਾਈ ਨੰਦ ਲਾਲ ਜੀ ਦਿੱਤੇ, ਤੇ ਮੈਂ ਇਹਨਾਂ ਨੂੰ ਪਗਾਇਆ, ਇਹਨਾਂ ਨੂੰ ਪਗਾ ਕੇ ਮੈਂ ਆਪਣੇ ਸਿੱਖਾਂ ਅੰਦਰ ਵੱਢ ਦਿੱਤੀ ਦਾਤ, ਕਿਉਂਕਿ ਗੁਰਸਿੱਖ ਰਹਿਤ ਬਹਿਤ ਅੰਦਰ ਪੂਰਾ ਹੋਏਗਾ ਨਾ, ਉਸ ਦੇ ਜੀਵਨ ਦੇ ਅੰਦਰ ਬਹਾਰਾਂ ਆ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ, ਖੇੜੇ ਪ੍ਰਫੁੱਲਤ ਹੋ ਜਾਣਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਹੋਰ ਵਾਕ ਕਿਹਾ, ਕਹਿਣ ਲੱਗੇ ਵੀ ਜਿਹੜਾ ਨੇ ਕੇਸ ਨਹੀਂ ਰੱਖੇ ਹੋਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਗੁਰੂ ਕੇ ਸਿੱਖ ਹਾਂ ਤੇ ਕੇਸ ਮਨਾਏ ਹੋਏ ਨੇ, ਦਾੜੀ ਮਨਾਏ ਹੋਈ ਹੈ, ਸਿਰ ਦੇ ਕੇਸ ਮਨਾਏ ਹੋਏ ਨੇ, ਤੇ ਦਾਵਾ ਕਰਦੇ ਨੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੋਣੀ ਚਾਹੀਦੀ ਏ। ਗਰੀਬ ਨਵਾਜ ਉਸ ਦਾ ਬੜਾ ਸੁੰਦਰ ਜਵਾਬ ਦਿੰਦਿਆਂ ਕਹਿੰਦੇ ਨੇ,

ਸੋ ਇਹ ਗੁਰੂ ਕੀ ਰਹਿਤ ਮਰਿਆਦਾ ਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਤੇ ਸਿੱਖ ਪੰਥ ਨੂੰ ਖਾਲਸਾ ਪੰਥ ਦੇ ਰੂਪ ਅੰਦਰ ਲਿਆਂਦਾ, ਤੋ ਵਡਭਾਗੇ ਉਹ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ, ਤੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਭਾਗ ਨਹੀਂ ਜਾਗੇ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਮ੍ਰਿਤ ਛਕ ਕੇ ਇਸ ਰਹਿਤ ਨੂੰ ਪੁਗਾਈਏ। ਘਰਾਂ ਦੇ ਅੰਦਰ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕਰੀਏ, ਜੀਵਨ ਸਫਲ ਹੋ ਜਾਏਗਾ। ਪੰਜ ਰਹਿਤਾਂ, ਚਾਰ ਬਜ਼ੁਰਗ ਰਹਿਤਾਂ, ਪੰਜ ਬਾਣੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀਆਂ ਤੇ ਪੰਜੇ ਹੀ ਕਕਾਰ ਬਖਸ਼ੇ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਾਕਾਂ ਨੂੰ ਪੂਰਾ ਕੀਤਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਦਾਰਾ ਜਾਣ, ਪੰਚਾਂ ਕਾ ਗੁਰ ਏਕ ਧਿਆਨ। ਇਸ ਕਰਕੇ ਆਓ ਇਹ ਰਹਿਤ ਮਰਿਆਦਾ ਨੂੰ ਅਪਣਾਈਏ, ਇਹ ਰਹਿਤ ਮਰਿਆਦਾ ਆਪਣੇ ਬੱਚਿਆਂ ਨੂੰ ਸਿਖਾਈਏ, ਅੰਦਰ ਪ੍ਰਫੁੱਲਤ ਹੋ ਸਕੇ ਤੇ ਸੰਸਾਰ ਦੇ ਵਿੱਚ ਸਿਰ ਕੱਢ ਆਪਣੇ ਆਪ ਨੂੰ ਖਾਲਸਾ ਕਹਾ ਸਕੇ। ਇਹ ਵਚਨ ਗੁਰੂ ਕੇ ਜਾਣਨੇ, ਨਾ ਕਿ ਕਿਸੇ ਵਿਅਕਤੀ ਦੇ, ਨਾ ਕਿਸੇ ਸਿੱਖ ਦੇ। ਇਹ ਗੁਰੂ ਕੇ ਵਚਨ ਜਾਣ ਕੇ ਮੰਨਣਾ ਤੇ ਆਪਣਾ ਭਲਾ ਹੋ ਜਾਏਗਾ, ਜੀਵਨ ਅੰਦਰ ਖੁਸ਼ੀਆਂ, ਬਹਾਰਾਂ, ਨੌ ਨਿਧਾਂ, 18 ਸਿੱਧਾਂ ਆ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ।

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਨ ਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ।